ਸੁਧ ਪਰਮੰਤ ਪਰਮੰਤ ਬਹੁ ਜਨਮ ਹਾਰਿਉ ਚਰਨ ਨਾਨਕ ਕਰਨਾ ਮੈਂ ਹੇ ਜੇਬੇ ਹੇ ਰਸ ਗੇ ਮਦਰ ਪ੍ਰਿਯ ਤੋਯੰ ਸਤ ਹਤੰ ਪਰ ਬਾਦੰ ਅਵਰਤੇ ਦੈ ਸੁਧ ਅਸ਼ਰਣੈ ਗੁਬਿੰਦ ਦਾ ਮੋਦਰ ਮਾਧਵੀ ਗੁਰਬੰਤ ਨਾਰੀ ਮਧੋਣ ਮੰਤੰ ਬਲੰਤ ਬਲਾਤ ਕਾਰਨੈ ਚਰਨ ਕਮਲ ਨੈ ਭਜੰਤ ਤਿਰਨੰ ਸਮਾਨ ਤਿਰਗੰ ਜਨਮ ਨਹਿ ਹੀ ਪਪੀਲ ਕਾ ਗ੍ਰਸਟੀ ਗੋਬਿੰਦ ਸਿਮਰਨ ਤੋਯੰ ਧਨੇ ਨਾਨਕ ਅਨੇਕ ਬਾਰ ਨਮੋ ਨਮਹਿ ਤਰੈ ਨਾਮੇਰੰ ਸਹਿਕੰ ਤਾਂ ਹਰਿਯੰ ਬੂਢੰ ਤਾਂ ਤਰਿਯੰ ਊਣੰ ਤਾਂ ਭਰਿਯੰ ਅੰਧਕਾਰ ਕੋਟ ਸੂਰ ਉਜਾਰੰ ਬਿਨਵੰਤ ਨਾਨਕ ਹਰਿ ਗੁਰ ਦਇਆਰੰ ਬ੍ਰਹਮਣੈ ਸੰਗ ਉਦਰਣੈ ਬ੍ਰਹਮ ਕਰਮ ਜੇ ਪੂਰਨੈ ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਫਲੈ ਪਰ ਦਰਬ ਹਿਰਨੰ ਬਹੁ ਬਿਗਨ ਕਰਨੰ ਉਚਰਣੰ ਸਰਬ ਜੀ ਕਹੈ ਜੋ ਲੋਈ ਤ੍ਰਿਸ਼ਨਾ ਅਤੇ ਅੰਤ ਮਨ ਮਾਏ ਕਰਮ ਕਰਤ ਸੇ ਸੁਕਰੈ ਮਤੇ ਸੁਮੇਵ ਚਰਨੰ ਉਧਰਨ ਭੈ ਦੁਤਰੈ ਅਨੇਕ ਪਾਤਕ ਹਰਨੰ ਨਾਨਕ ਸਾਧ ਸੰਗਮ ਨਾ ਸੰਸਿਆ ਹੈ ਮਹਲਾ ਪੰਜਵਾਂ ਗਾਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਪੂਰ ਪਹਾਪ ਸੁਗੰਧਾ ਪਰਸ ਮਨੁੱਖ ਦੇਹੰ ਮੌਲੀਨੰ ਮਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨ ਨੂੰ ਪਰਮਾਣੂ ਪੁਰਜੰਤ ਆਕਾਸੈ ਦੀਪ ਲੂਸੇ ਖੰਡਣੈ ਗਛੇਣ ਨੈਣ ਪਾਰੇਣ ਨਾਨਕ ਬਿਨਾ ਸਾਧੂ ਨਾ ਸਿਧਿਅਤੀ

ਮੇਣ ਮਾਇਆ ਚਿੱਤ ਪਰਮੇਣ ਇਸ਼ਟ ਮਿਰਤੇ ਇੱਕ ਬੰਦ ਵਹਿ ਲਬਧੰ ਸਾਧ ਸੰਗੇਨ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਮੈਲਾਗਰ ਸੰਗੇਨ ਨਿੰਮ ਬਿਰਖ ਸੇ ਚੰਦਨੈ

ਮੱਥੰ ਮਾਣ ਮਰਦਣੈ ਹੱਥੰ ਪੰਚ ਸਤਰੇਣ ਨਾਨਕਾਰ ਬਾਣੇ ਪਰਹਾਰ ਨਹਿ ਬਚਨ ਸਾਧ ਸੁਖ ਪੰਥਾ ਲਹੰਥਾ ਬੜ ਕਰਮਣੈ ਰਹੰਤਾ ਜਨਮ ਮਰਨੇ ਨਿਰਮਣ ਨਾਨਕ ਹਰਿ ਕੀਰਤਨੈ ਪਰਤਰ ਪਰਜੇਣ ਝੜੀਅੰ ਨੈ ਜੜੀਅੰ ਪੇੜ ਸੰਪਤਾ ਨਾਮ ਬਿਉਣ ਬੇਮਕਤਾ ਨਾਨਕ ਬਹੰਤ ਜੂਨ ਬਾਸਰੂ ਰੈਣੀ ਪਾਵਣੀ ਸਾਧ ਸੰਘੇਣ ਲਵੰਤੰ ਬੜ ਭਾਗਨੈ ਹੈ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣੈ ਗਾਥਾ ਗੂੜ ਅਪਾਰ ਸਮਝਣ ਬਿਰਲਾ ਜਨੈ ਸੰਸਾਰ ਕਾਮ ਤਜਨੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹਿ ਸੋ ਮੰਤਰ ਸਾਧ ਬਚਨਾ ਕੂਟ ਦੁਖ ਬਿਨਾਸਨੈ ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂਹ ਉਧਾਰਨੈ ਸੁੰਦਰ ਮੰਦਰ ਸਹਿਣੈ ਜੇਣ ਮਧਿਆ ਹਰ ਕੀਰਤਨੈ ਮੁਕਤ ਰਮਣ ਗੋਬਿੰਦੈ ਨਾਨਕ ਲਬਧੰ ਬੜ ਭਾਗਣੈ

ਹਰ ਪੂਰਬ ਲਿਖਣੈ ਦਸਣ ਬਿਹੂਣ ਪੋਈ ਅੰਗੰ ਮੰਤਰੰ ਗਾੜੀ ਨਵਾਰੰ ਬਾਦੈ ਉਪਾੜਨ ਸੰਤੰ ਨਾਨਕ ਲਬਧ ਕਰਮਣੈ ਜਬ ਕਾਤ ਰਮਣੰ ਸ਼ਰਨੰ ਸਰਬਤਰ ਜੀਅਣੈ ਤਤ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨੈ।

ਪਰਾਪੂਰਬਣ ਹੈ। ਸ਼ੁਭ ਬਚਨ ਰਮਣ ਗਵਣ ਸਾਧ ਸੰਗੇਣ ਉਧਰਨੈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭਿਅਤੀ। ਵੇਦ ਪੁਰਾਣ ਸਾਸਤਰ ਬੇਚਾਰੰ ਏਕੰਕਾਰ ਨਾਮ ਉਰ ਤਾਰੰ ਕੁਲੈ ਸਮੂਹ ਸਗਲੇ ਉਧਾਰੰ ਬੜ ਭਾਗੇ ਨਾਨਕ ਕੂ ਤਾਰੰ। ਸਿਮਰਨ ਗੋਬਿੰਦ ਨਾਮੰ ਉਧਰਨੈ ਕੁਲ ਸਮੂਹਣੈ ਹੈ ਲਭਦਿਅੰ ਸਾਧ ਸੰਗੇਣ ਨਾਨਕ ਬੜ ਭਾਗੇ ਪੇਟੰਤ ਦਰਸ਼ਨੈ ਹੈ।

ਜਾਵਤੀ ਉਸਤਤ ਕਹਿਣ ਨਾ ਜਾਏ ਮੁਖੋਂ ਤੁਹਾਰੀਆ ਮੋਹਿ ਦੇਖ ਦਰਸ਼ ਨਾਨਕ ਬਲਿਹਾਰੀਆ ਸੰਤ ਸਭਾ ਮੈਂ ਬੈਸ ਕੀਰਤ ਮੈਂ ਕਹਾਂ ਅਰਪੀ ਸਭ ਸ਼ਿੰਗਾਰ ਇਹੋ ਜੀਉ ਸਭ ਦੇਵਾਂ ਆਸ ਪਿਆਸੀ ਸੇਜ ਸੂਕੰਤ ਵਿਛਾਈਐ ਹਰ ਹਾਂ ਮਸਤਕ ਹੋਵੈ ਭਾਗ ਤਾਂ ਸਾਜਣ ਪਾਈਐ

ਪਾਇ ਮੇਰਾ ਹੱਥ ਪਦਮ ਆਗਨ ਸੁਖ ਬਾਸਨਾ ਸਖੀ ਮੂਰੈ ਕੰਠ ਰਤਨ ਪੇਖ ਦੁੱਖ ਨਾਸਣਾ

ਕਰਨੇ ਮਿਤ ਕਾ ਚਿਤ ਅਨੂਪ ਮਰਮ ਨਾ ਜਾਣੀਐ ਗਾਹਕ ਗੁਣੀ ਅਪਾਰ ਸੂ ਤਤ ਪਛਾਨੀਐ ਚਿਤੈ ਚਿਤ ਸੁਮਾਏ ਤਾਂ ਹੋਵੈ ਰੰਗ ਕਣਾ ਹਰ ਹਾਂ ਚੰਚਲ ਚੂਰੈ ਮਾਰ ਤਾਂ ਪਾਵੈ ਸੱਚ ਧਨਾ ਸੁਪਨੈ ਉਬੀ ਭਈ ਗਹਿਉ ਕੀ ਨਾ ਅੰਚਲਾ ਸੁੰਦਰ ਪੁਰਖ ਬੈਰਾਜਤ ਭੇਖ ਮਨ ਬੰਚਲਾ ਖੋਜੂ ਤਾਂ ਕੇ ਚਰਨ ਕਹੂ ਕਤ ਪਾਈਐ ਹਰ ਹਾਂ ਸੂਈ ਜਤਨ ਬਤਾਏ ਸਖੀ ਪ੍ਰਿਉ ਪਾਈਐ ਨੈਣ ਨਾ ਦੇਖੈ ਸਾਧ ਸੀ ਸੈਣ ਬਹਲਿਆ ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ

ਹੋਣੇ ਵੈਦਾਂ ਸੰਦਾਂ ਸੰਗ ਇਕੱਠਾ ਹੋਇਆ ਔਖ ਦਿਆਈ ਰਾਸ ਵਿੱਚ ਆਪ ਖਲੋਇਆ

ਪਾਏ ਕੁਹਾੜਾ ਮਾਰਿਆ ਗਾ ਫਲੇ ਆਪਣੇ ਹੱਥ ਕਬੀਰ ਜਹਿ ਜਹਿ ਹਉ ਫਿਰਿਉ ਕਉ ਤਕ ਠਾਉ ਠਾਈ ਇਕ ਰਾਮ ਸਨੇਹੀ ਬਾਹਰਾ ਉਜਰੂ ਮੇਰਾ ਪਾਈ।

ਜਾਣ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਣੀ ਪਵਨ ਚ ਘੋਲਣ ਹਾਰ ਸੰਤੋ ਮਾਖਣ ਖਾਇਆ ਛਾਛ ਪੀਐ ਸੰਸਾਰ ਕਬੀਰ ਮਾਇਆ ਡੋਲਣੀ ਪਵਨ ਵਹੈ ਅਵਤਾਰ।

ਜਾਏ ਕਬੀਰ ਏ ਤਨ ਜਾਏਗਾ ਸਕੋ ਤੁਲਿਓ ਬਹੂਰ ਨਾਂਗੇ ਪਾਵੂ ਤੇ ਗਏ ਜਣਕੇ ਲੱਖ ਕਰੋਰ ਕਬੀਰ ਏ ਤਨ ਜਾਏਗਾ ਕਵਣੈ ਮਾਰਗ ਲਾਈ ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੂਆ ਮਰ ਪੀ ਨਾ ਜਾਣਿਆ ਕੋਈ ਐਸੇ ਮਰਨੇ ਜੋ ਮਰੈ ਬੋਰ ਨਾ ਮਰਨਾ ਹੋਈ ਕਬੀਰ ਮਾਨਸ ਜਨਮ ਦਲੰਬ ਹੈ ਹੋਏ ਨਾ ਬਾਰੇ ਬਾਰ ਜਿਉਂ ਬਣ ਫਲ ਪਾ ਕੇ ਭੂਏ ਗਿਰੈ ਬੋਰ ਨਾ ਲਾਗੈ ਡਰ

ਭਗਤ ਨਾ ਛਾਡੂੰ ਰਾਮ ਕੀ ਭਾਵੇਂ ਨਿੰਦੋ ਲੋਗ ਕਬੀਰ ਲੋਕ ਜੇ ਨਿੰਦਾ ਬੱਪੜਾ ਜੇ ਮਨ ਨਾਹੀਂ ਗਿਆਨ ਰਾਮ ਕਬੀਰਾ ਰਵ ਰਹੇ ਅਵਰਤ ਜੇ ਸਭ ਕਾਮ

ਹਿੰਥਾ ਜਲ ਕੋਇਲਾ ਪਈ ਤਾਗ ਆਂਚ ਨਾ ਲਾਗ ਕਬੀਰ ਖਿੰਥਾ ਜਲ ਕੋਇਲਾ ਪਈ ਖਾਪਰ ਫੂਟ ਮਫੂਟ ਜੋਗੀ ਬਪੜਾ ਖੇਲਿਓ ਆਸਨ ਰਹੀ ਬਿਭੂਤ ਕਬੀਰ ਥੋੜੇ ਜਲ ਮਾਛਲੀ ਚੀਵਰ ਮੇਲਿਓ ਜਾਲ ਇਹ ਟੂਗਣੇ ਨਾ ਛੁੱਟ ਸੈ ਫਿਰ ਕਰ ਸਮੁੰਦ ਸਮਾਲ ਕਬੀਰ ਸਮੁੰਦ ਨਾ ਛੋਡਿਐ ਜੋ ਅਤ ਖਾਰੂ ਹੋਈ ਪੂਖਰ ਪੂਖਰ ਢੂੰਡਤੇ ਭਲੋ ਨਾ ਕਹਿ ਕੋਈ ਕਬੀਰ ਨੇ ਗੁਸਾਏ ਬਹਿ ਗਏ ਥਾਂਗੀ ਨਾਹੀ ਕੋਈ ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ

ਕਬੀਰ ਹਰਨਾ ਦੁਬਲਾ ਇਹੋ ਹਰਿਆਰਾ ਤਾਲ ਲਾਖ ਇਰੀਕ ਜੀਓ ਕਿਤਾ ਬੰਚੂ ਕਾਲ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਊ ਕਹਿ ਰਮੇ ਕਬੀਰ ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ ਪਾਛੈ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ ਕਬੀਰ ਹਰਦੀ ਪੀਅਰੀ

ਤੇ ਮਿਲਤੇ ਉਤਮ ਪਏ ਲੂ ਕਾਠ ਨਿਰਗੰਧ ਕਬੀਰ ਜਮ ਕਾ ਠੇਂਗਾ ਬੁਰਾ ਹੈ ਇਉ ਨਹੀਂ ਸਿਆ ਜਾਈ ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਲਾਈ ਕਬੀਰ ਬੈਦ ਕਹੈ ਹੋਹੀ ਪਲਾ ਦਾਰੂ ਮੇਰੇ ਵਸ ਇਹ ਤੂੰ ਬਸਤ ਗੋਪਾਲ ਕੀ ਜਬ ਪਾਵੈ ਲੇਖਸ ਕਬੀਰ ਨੌਬਤ ਆਪਣੀ ਦਿਨ ਦੱਸ ਲਿਓ ਬਜਾਈ

ਬਸਦਾ ਕਾਗਦ ਜਉ ਕਰੂ ਹਰ ਜਤ ਲਿਖਣ ਨਾ ਜਾਏ ਕਬੀਰ।

ਉਹ ਝੂਲੇ ਉਹ ਚੀਰੀਏ ਸਾਕਤ ਸੰਗ ਨਾ ਹੇਰ। ਕਬੀਰ ਭਾਰ ਪਰਾਈ ਸਿਰ ਚਰੈ ਚੱਲਿਓ ਚਾਹੈ ਬਾਟ। ਆਪਣੇ ਭਾਰੈ ਨਾ ਡਰੈ ਆਗੈ ਆਓ ਘੱਟ ਘਾਟ।

मत बस परुलार की जा रहे दूजी बार।

ਨਰਕ ਪਰੇ ਤੇ ਮਾਨਈ ਜੋ ਹਰ ਨਾਮ ਉਦਾਸ। ਕਬੀਰ ਸਿੱਖ ਸਾਖਾ ਬਹੁਤੀ ਕੀ ਸੂ ਕਿਉ ਨਾ ਮੀਤ, ਚਾਲੇ ਥੇ ਹਰ ਮਿਲਣ ਕੋ ਵਿਚੈ ਅਟਕਿਉ ਚੀਤ।

ਜੇ ਜੇ ਡਾਲੀ ਪੱਗ ਧਰੂ ਸੋਈ ਮੁਰਮੁਰ ਜਾਏ।

रात बरानी राखती खाया कर का खेत।

ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕੇ ਚੱਕਿਆ ਸੋ ਮਨ ਕੀਆ ਮੁੰਡਾ ਮੁੰਡਿਆ ਜਾਏ ਕਬੀਰ ਰਾਮ ਨਾ ਛੋਡੀਐ ਤਨ ਤਨ ਜਾਏ ਤਾਂ ਜਾਓ ਚਰਨ ਕਮਲ ਚਿਤ ਬੇਦਿਆ ਰਾਮ ਨਾਮ ਸਮਾਓ।

जंत बेचारा क्या करे चले बजावन हार।

ਸਰਪਣ ਹੋਏ ਕਹਿ ਉਤਰੈ ਜਾਏ ਆਪਣੇ ਖਾਏ। ਕਬੀਰ ਹਰ ਕਾ ਸਿਮਰਨ ਛੱਡ ਕੈ ਆਹੋਈ ਰਾਖੈ ਨਾਰ। ਗਦ ਹੀ ਹੋਏ ਕੈ ਉਤਰੈ ਭਾਰ ਸਹਿ ਮਨ ਚਾਰ। ਕਬੀਰ ਚਤਰਾਈ ਅਤ ਕਣੀ ਹਰ ਜਪ ਹਿਰਦੈ ਮਾਹੀ। ਸੂਰੀ ਉੱਪਰ ਖੇਲਣਾ ਗਿਰੈ ਤਾਂ ਠਾਹਰ ਨਾਹੀ।

देही किस की बापरी, पवित्र हुए गोग्राम।

ਜੇ ਕੁੱਲ ਦਾਸ ਨਾ ਉਪਜੈ ਸੋ ਕੁੱਲ ਢਾਕ ਪਲਾਸ। ਕਬੀਰ ਹੈ ਗਏ ਬਾਹਣ ਸ਼ਗਨ ਕਣ ਲਾਖ ਤਜਾ ਫਹਿਰਾਹੀ। ਇਆ ਸੁਖ ਤੇ ਭਿਖਿਆ ਪਲੀ ਜੋ ਹਰ ਸਿਮਰਤ ਦਿਨ ਜਾਹੇ। ਕਬੀਰ ਸਭ ਜਗ ਹਉ ਫਿਰਿਉ ਮਾਂਦਲ ਕੰਧ ਚੜਾਈ। ਕੋਈ ਕਾਹੂ ਕੋ ਕੋ ਨਹੀਂ ਸਭ ਦੇਖੀ ਠੋਕ ਵਜਾਏ। ਮਾਰਗ ਮੋਤੀ ਬੇਥਰੇ ਅੰਦਾ ਨਿਕਸਿਉ ਆਏ। ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਬੁੱਢਾ ਬੰਸ ਕਬੀਰ ਕਾ ਉਪਜੋ ਪੂਤ ਕਮਾਲ। ਹਰ ਕਾ

साथ ना लीजा कोई, पाछे पाऊ ना दीजिए आगे हुई सोई।

ਜਹਿ ਆਟਾ ਲੂਣ ਜਿਉਂ ਸੂਣ ਸਮਾਨ ਸਰੀਰ। ਕਬੀਰ ਹੰਸ ਉੱਡੇ ਉਹ ਤਨ ਗਾਡੇ ਉਹ ਸੋਚ

चरण कमल की मौज में रहियो अंत अर्याद।

0: ਪਾਛੈ ਕਛੂ ਨਾ ਹੋਏ ਗੋ ਜੋ ਸਿਰ ਭਰਿਆ ਵੈ ਕਾਲ। ਕਬੀਰ ਐਸਾ ਜੰਤਕ ਦੇਖਿਆ ਜੈਸੀ ਧੋਈ ਲਾਖ ਦਿਸੈ ਚੰਚਲ ਬਹੁ ਗੁਣਾ ਮਤ ਹੀ ਨਾਨਾ ਪਾਕ।
1: ਮੇਰੀ ਬੁੱਧ ਕੋ ਜਮ ਨਾ ਕਰੇ ਤਸਕਾਰ ਜਿਨ ਇਹੋ ਜਮੁਆ ਸਿਰਜਿਆ ਸੋ ਜਪਿਆ ਪਰਵਦਗਾਰ। ਕਬੀਰ ਕਸਤੂਰੀ ਭਇਆ ਭਵਰ ਭਏ ਸਬਦਾਸ।

रख अच्छा गाऊ। ओ साकत बपुरा मर गया, कोई ना लै है ना।

राम स्नेही बाहरा जमपुर मेरे पाए। कबीर गंग जमन के अंतरे सहज सुन।

ਪੁਜਹਿ ਨਾਰਤਨ ਕਰੋੜ। ਕਬੀਰਾ ਏਕ ਅਚੰਪੋ ਦੇਖਿਆ, ਕਬੀਰਾ ਏਕ ਅਚੰਪੋ ਦੇਖਿਆ, ਹੀਰਾ ਹਾਟ ਬਿਕਾਏ ਬਨਜਨ ਹਾਰੇ ਬਾਹਰਾ। ਕੌਡੀ ਬਦਲੇ ਜਾਏ ਕਬੀਰਾ, ਜਹਾਂ ਗਿਆਨ ਤਹਿ ਧਰਮ ਹੈ, ਜਹਾਂ ਝੂਠ ਤਹਿ ਪਾਪ, ਜਹਾਂ ਲੋਭ ਤਹਿ ਕਾਲ ਹੈ, ਜਹਾਂ ਖਿਮਾ ਤਹਿ ਆਪ। ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ,

ਬੜਾ ਦੇਸ ਬਡਰਾਜ ਕਬੀਰ ਦਾਵੈ ਦਾਜਨ ਹੋਤ ਹੈ ਨਿਰਦਾਵ ਰਹੇ ਨਿਸੰਕ ਜੋ ਜਨ ਨਿਰਦਾਵ ਰਹੇ ਸੋ ਗਣ ਇੰਦਰ ਸੋ ਰੰਕ।

ਭਾਗ ਵੱਡੇ ਤੈ ਪਾਇਓ, ਤੂੰ ਭਰ ਭਰ ਪੀਓ ਕਬੀਰ। ਕਬੀਰ ਪ੍ਰਭਾਤੀ ਤਰ ਖਿਸ ਹੈ, ਤਿਉਂ ਇਹੋ ਖਿਸੈ ਸਰੀਰ।

ਬਹਿ ਦਿਸ ਲਾਗੀ ਆਗ ਪੰਡਤ ਪੰਡਤ ਜਲ ਮੂਏ ਮੂਰਖ ਉਭਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇ ਬਿਹਾਏ ਬਾਵਨ ਅੱਖਰ ਸੋਧ ਕੈ ਹਰ ਚਰਨੀ ਚਿਤ ਲਾਏ

मल्यागर पुयंगम बेडे हो तां शीतलता नात जंत।

ਕੀ ਜਾਣੇ ਨਹੀਂ ਕੋਈ ਕਹਿ ਜਾਣੇ ਆਪਣ ਤਣੀ ਕਹਿ ਦਾਸ ਦੀਵਾਨੀ ਹੋਈ।

ਉਰਾਗਰ ਪਾਣੀ ਪਿਆ ਜਾਈ ਮਿਲਿਓ ਢਲ ਕੂਲ ਕਬੀਰਾ ਤੂਰਸ ਕੇਲ ਕੈ ਪੁਰੀਆਂ ਬਾਂਦੀ ਦੇਹ ਦਿਵਸ ਚਾਰ ਕੂ ਪਿਖਣਾ ਅੰਤ ਖੇ ਕੀ ਖੇ ਕਬੀਰ ਸੂਰਜ ਚਾਂਦ ਕੈ ਉਦੈ ਪਈ ਸਭ ਦੇ ਗੁਰ ਗੋਬਿੰਦ ਕੇ ਬਿਨ ਮਿਲੀ ਪਲਟ ਪਈ ਸਭ ਖੇ

ਕਬੀਰ ਜਿਨਹੂੰ ਕਿਛ ਜਾਣਿਆ ਨਹੀਂ ਤਿੰਨ ਸੁਖ ਨੀਂਦ ਬਿਹਾਏ ਹਮੋ ਜੋ ਬੂਜਾ ਬੂਜਨਾ ਪੂਰੀ ਪਰੀ ਬਲਾਏ।

तप तर लेखा मांगी आए, तब हुए गो कौन हवाल।

हरख सूगदा जै नहीं तब हर आपे आप।

ਮਾਰਿਆ ਸਤਿਗੁਰ ਬਾਣ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਭਰਿਆ ਪਰਾ ਕਰੇ ਜੇ ਛੇਕ।

बिन संगत यों मनई हुए गई पाठ चार।

ਕਬੀਰ ਹਜ ਕਾਬੇ ਹੋਂ ਜਾਏ ਥਾ ਗੈ ਮਿਲਿਆ ਖੁਦਾਈ ਸਾਈ ਮੁਝ ਸਿਉਂ ਲਰ ਭਰਿਆ।

पंजवां कबीर धरती साधकी तस्कर बैसे गाही

ਪੰਜਵਾਂ ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ।

ਕਬੀਰ ਲਾਗੀ ਪ੍ਰੀਤ ਸੁਜਾਨ ਸਿਉਂ ਵਰਜੈ ਲੋਕ ਅਜਾਣ ਤਾਂ ਸਿਉਂ ਟੂਟੀ ਕਿਉਂ ਬਣੈ ਜਾਂ ਕੇ ਜੀ ਪ੍ਰਾਣ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੂ ਸਵਾਰ ਕਾਰਜ ਸਾਡੇ ਤੀਨ ਹੱਥ ਕਣੀ ਤਾਂ ਪੌਣੇ ਚਾਰ

ਆਪਣਾ ਚਿਤ ਵਿਹਾਰ ਕਰੈ। ਜੋ ਮੇਰੇ ਚਿਤ ਨਾ ਹੋਏ। ਮਹਲਾ ਤੀਜਾ। ਚਿੰਤਾ ਵੀ ਆਪ ਕਰਾਏ ਸੀ, ਅਚਿੰਤ ਪੇ ਆਪੇ ਦੇ।

पंजवां कबीर राम ना चेतेओ फिरया लालच माहे

ਕਬੀਰ ਕਾਇਆ ਕਾਚੀ ਕਰ ਵੀ ਕੇਵਲ ਕਾਚੀ ਧਾਤ ਸਾਬਤ ਰੱਖੇ ਤਾਂ ਰਾਮ ਭਜ ਨਾਹੇ ਤਾਂ ਬਿਨ ਠੀ ਬਾਤ ਕਬੀਰ

कबीर जो तुय साध परम की शीस काट कर गोए खेल।

ਕਾਚੀ ਸਰਸੋਂ ਪੇਲ ਕੈ, ਨਾ ਖਲ ਪਈ ਨਾ ਤੇਲ। ਢੂੰਡਤ ਡੋਲੇ ਅੰਧ ਗਤ, ਅਰ ਚਿੰਤ ਨਾਹੀ ਸੰਤ।

ਹਰਸੋ ਹੀਰਾ ਛੱਡ ਕੈ ਕਰੈ ਆਣ ਕੀ ਆਸ ਤੇ ਨਰ ਦੂਜਕ ਜਾਏਗੇ ਸਤ ਪਾਖੈ ਰਵਿਦਾਸ। ਕਬੀਰ ਜੋ ਗ੍ਰਹਿ ਕਰੈ ਤਾਂ ਧਰਮ ਕਰ, ਨਾਹੀਂ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾਂ ਕੋ ਵੱਡੋ ਆਪਾਗ। ਸਲੋਕ ਸ਼ੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿੱਤ ਦਿਹਾੜੈ ਧਨਵਰੀ ਸਾਹੇ ਲਏ ਲਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਮਾਣੇ ਕੱਢੀ ਆਏ, ਹੱਡਾਂ ਕੂਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ, ਆਪਣ ਹੱਥੀ ਜੂਲ ਕੈ ਕੈ ਗਲ ਲੱਗੈ ਤਾਏ, ਵਾਲੋ ਨਿੱਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ, ਫਰੀਦਾ ਕਿੜੀ ਪਵੰਦੇ ਖੜਾ ਨਾ ਆਪ ਮੁਹਾਈ, ਫਰੀਦਾ ਦਰ ਦਰਵੇਸੀ ਗਾਖੜੀ ਚੱਲਾਂ ਦੁਨੀਆ ਪਤ, ਬਾਨੇ ਉਠਾਈ ਪੋਟਲੀ ਕਿੱਥੇ ਵੰਝਾਂ ਘੱਤ।

ਜੇ ਜਾਣਾ ਸੋ ਨੱਡੜਾ ਤਾਂ ਥੋੜਾ ਮਾਣ ਕਰੀ। ਜੇ ਜਾਣਾ ਲੜ ਛਿੱਜਣਾ ਪੀਡੀ ਪਾਈ ਗੰਢ ਤੈਂ ਜੇਵੜ ਮੈਂ ਨਾਹੇ ਕੋ ਸਭ ਜਗ ਡਿੱਠਾ ਹੰਢ।

ਦੇਖ ਫਰੀਦਾ ਜੇ ਥੀਆ ਸ਼ਕਰ ਹੋਈ ਵਿਸ।

ਫਰੀਦਾ ਅੱਖੀ ਦੇਣ ਪਤੀ ਦੇਖ ਪਤੀਣੀਆ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਈਆ ਹੁਰ ਕਰਿੰਦੀ ਵਨ।

ਕਰ ਸਾਈ ਸਿਉਂ ਪਿਰਹੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ।

ਜੋ ਸ਼ੈਤਾਨ ਮੰਜਾਇਆ ਸਿਕਤ ਫੇਰੈ ਚਿਤ। ਫਰੀਦਾ ਥਿਓ ਪਵਾਹੀ ਦੱਬ ਜੇ ਸਾਈਂ ਲੋੜੈ ਸਭ। ਇੱਕ ਛਿਜੈ ਬਿਆਲ ਤਾੜੀਐ ਤਾਂ ਸਾਈਂ ਦੈ ਦਰਵਾੜੀਐ। ਫਰੀਦਾ ਖਾਕ ਨਾ ਨਿੰਦੀ ਐ ਖਾਕੂ ਜੇਡ ਨਾ ਕੋਈ। ਜੀਵਨ ਦਿਆਂ ਪੈਰਾਂ ਤਲੈ

ਲੱਭ ਤਾਂ ਕੂੜਾ ਨੇਹੂ ਕਿਚਰ ਚੱਤ ਲੰਘਾਈ ਐ ਛੱਪੜ ਟੁੱਟੈ ਮੇਹੂ ਫਰੀਦਾ ਜੰਗਲ ਜੰਗਲ ਕਿਆ ਭਵੈਂ ਵਣ ਕੰਡਾ ਮੁੜੇ ਵਸੀ ਰੱਬ ਹਿਆਲੀ ਐ ਜੰਗਲ ਕਿਆ ਢੂੰਡੇ ਫਰੀਦਾ ਇੰਨੀ ਨਿੱਕੀ ਜੰਗੀਆਂ ਥਲ ਡੂੰਗਰ ਪਵਿਓਮ ਅੱਜ ਫਰੀਦਾ ਕੁਜੜਾ ਸੈ ਕੋਹਾਂ ਥੀ ਓਮ ਫਰੀਦਾ ਰਾਤੀਂ ਵੱਡੀਆਂ ਧੁੱਖ ਧੁੱਖ ਉੱਠਣ ਪਾਸ ਤਿਗ ਤਿੰਨਾ ਕਾ ਜੀਵਿਆ ਜਿੰਨਾ ਵਡਾਣੀ ਆਸ ਫਰੀਦਾ

ਹੰਡੈ ਉਨਕ ਤਾਇਂਦਾ ਪੈਦਾ ਲੂੜੈ ਪਟ।

ਚੱਲਾਂ ਤਾਂ ਭੇਜੈ ਕੰਬਲੀ, ਰਹਾਂ ਤਾਂ ਟੁੱਟੈ ਨੇਹੋ। ਭਿਜੋਸ ਜੋ ਕੰਬਲੀ, ਅੱਲਾ ਵਰਸੋ ਮੇਹੋ। ਜਾਏ ਮਿਲਾਂ ਤਿਨਾ ਸੱਜਣਾ, ਟੁੱਟੋ ਨਾਹੀ ਨੇਹੋ। ਫਰੀਦਾ ਮੈਂ ਭੁਲਾਵਾਂ ਪੱਗ ਦਾ, ਮਤ ਮੈਲੀ ਹੋਏ ਜਾਏ। ਗਹਿਲਾ ਰੂਹ ਨਾ ਜਾਣੀ, ਸਿਰ ਪੀ ਮਿੱਟੀ ਖਾਏ। ਫਰੀਦਾ ਸ਼ੱਕਰ ਖੰਡ ਨਵਾਤ ਗੁੜ, ਮਾਖਿਓ ਮਾਂਜਾ ਦੁੱਧ। ਸਭੇ ਵਸਤੂ ਮਿੱਠੀਆਂ, ਰੱਬ ਨਾ

लावण मेरी भुख, जिन्ना खादी चोपड़ी कणे सहन गे दुख।

ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਹਾਏ ਸਹੁਰੈ ਢੋਈ ਨਾ ਲਹੈ ਪੇਈਏ ਨਾਹੀਂ ਥਾਉਂ

ਫਰੀਦਾ ਰਹੀ ਸੋ ਬੇੜੀ ਹਿੰਜ ਦੀ ਗਈ ਕਥੂਰੀ ਗੰਧ। ਜੋਬਣ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਣ ਪ੍ਰੀਤ ਬਿਨ ਸੁੱਕ ਗਏ ਕੁਮਲਾਏ।

ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਣ ਫਰੀਦਾ ਏ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ ਇੱਕ ਰਹਿੰਦੇ ਰਹਿ ਗਏ ਇੱਕ ਰਾਦੀ ਗਏ ਉਜਾੜ।

ਇਹੋ ਨਿਦੋਸ਼ਾਂ ਮਾਰੀਐ ਹਮ ਦੋਸ਼ਾਂ ਕਾ ਕਿਆ ਹਾਲ। ਘੜੀਏ ਘੜੀਏ ਮਾਰੀਐ ਪਹਿਰੀ ਲਹਿ ਸਜਾਈ ਸੋਹੇੜਾਂ ਕੜਿਆਲ ਜਿਉਂ ਦੁਖੀ ਰਹਿਣ ਵਿਹਾਈ। ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇਹ

ਬਾਰ ਪਰਾਇਆ ਬੈਸਣਾ ਸਾਈਂ ਮੁਜੈ ਨਾ ਦੇ ਜੇ ਤੂੰ ਐਵੇਂ ਰੱਖਸੀ ਜਿਉਂ ਸਰੀਰੋਂ ਲੇ ਕੰਧ ਕੁਹਾੜਾ ਸਿਰ ਕੜਾ ਵਣ ਕੈ ਸਰ ਲੋਹਾਰ

ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਫਰੀਦਾ ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ, ਚੱਲੇ ਮਸਾਇਕ ਸ਼ੇਖ।

ਕਮਾਦੇ ਔਰ ਕਾਗਦੈ ਕੁੰਨੇ ਕੋਈ ਲਿਆ। ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤੇ ਨਾ।

ਜੋ ਤਨ ਰਤੇ ਰੱਬ ਸਿਉਂ। ਤਿੰਨ ਤਨ ਰਤ ਨਾ ਹੋਏ, ਮਹਲਾ ਤੀਜਾ। ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸੈਰ ਤੇ ਆਪਣੇ, ਤਿਤ ਤਨ ਲੋਭ ਰਤ ਨਾ ਹੋਏ। ਭੈ ਭਇਆ ਤਨ ਖੀਨ ਹੋਏ, ਲੋਭ ਰਤ ਵਿੱਚੋਂ ਜਾਏ। ਜਿਉਂ ਬਸੰਤਰ ਧਾਤ ਸੁੱਧ ਹੋਏ।

ਫਰੀਦਾ ਸੋਈ ਸਰਵਰ ਢੂੰਡ ਲਹੋ ਜਿੱਥੋਂ ਲੱਭੀ ਵੱਥ ਛੱਪੜ ਢੂੰਡੇ ਕਿਆ ਹੋਵੇ ਚਿੱਕੜ ਡੁੱਬੇ ਹੱਥ।

ਫਰੀਦਾ ਕੋਠੇ ਧੁੱਕਣ ਕੇਤੜਾ ਫਿਰ ਨੀਂਦੜੀ ਨਵਾਰ ਜੋਲੇ ਦੇ ਲੱਦੇ ਗਾਣ ਮੇ ਗਏ ਵਲਾੜ ਵਲਾੜ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ ਮਿੱਟੀ ਪਈ ਅਤੁਲਵੀਂ ਕੋਈ ਨਾ ਹੋਸੀ ਮਿੱਤ।

ਫਰੀਦਾ ਜਿੰਨੀ ਕਾਮੀ ਨਾਹੀਂ ਗੁਣ ਤੇ ਕੰਬੜੇ ਵਿਸਾਰ ਮਤ ਸ਼ਰਮਿੰਦਾ ਥੀ ਬਈ ਸਾਈਂ ਦੇ ਦਰਬਾਰ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪਰਾਂਦ ਦਰਵੇਸ਼ਾਂ ਨੂੰ ਲੋੜੀਐ

ਥੀ ਆਈ ਕੱਲਰ ਕੇਰੀ ਛੱਪੜੀ ਆਏ ਉਹ ਲੱਥੇ ਹੰਝ ਚਿੰਜੂ ਬੋੜਨ ਨਾ ਪੀਵੈ ਉੱਡਣ ਸੰਧੀ ਡਾਂਝ।

हंस ना कुदरा खाए।

ਕੇਤੜਿਆਂ ਜੁਗ ਵਾਪਰੀ ਇਕਤ ਪਿਆ ਪਾਸ ਫਰੀਦਾ ਭੰਨੀ ਘੜੀ ਸੁਵੰਨਵੀ ਟੁੱਟੀ ਨਾਗਰ ਲੱਜ ਅਜਰਾਈਲ ਫਰੇਸ਼ਤਾ ਕਹਿ ਕਰ ਨਾਠੀ ਅੱਜ ਫਰੀਦਾ ਭੰਨੀ ਘੜੀ ਸੁਵੰਨਵੀ ਟੁੱਟੀ ਨਾਗਰ ਲੱਜ ਜੋ ਸ

ena palirito kabhi chal na aaya panje waqt masjid ਉੱਠ ਫਰੀਦਾ ਉਜੂ ਸਾਜ ਸੁਬਾ ਨਵਾਜ ਗੁਜ਼ਾਰ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀ ਜੈ ਕਾਏ ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੋਏ ਤੈਂ ਪਾਸੋਂ ਇਹ ਲੱਦ ਗਏ

ਅੱਗੇ ਮੂਲ ਨ ਆਵਸੀ ਦੂਜਕ ਸੰਧੀ ਪਾਹੀ। ਮਹੱਲਾ ਪੰਜਵਾਂ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੀ। ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੀ।

ਮੰਜਵ ਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ। ਮਹੱਲਾ ਪੰਜਵਾਂ। ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇਹ ਵਿਰਲੇ ਕੇ ਪਾਈਣ ਜਿੰਨਾ ਪਿਆਰੇ ਨੇਹ। ਕੰਦੀ ਵਹਿਣ ਨਾ ਟਾਹੇ ਤੋ ਪੀ ਲੇਖਾ ਦੇਵਣਾ ਜਿੱਧਰ ਰੱਬ ਰਜਾਏ ਵਹਿਣ ਤੇ ਦਾਊਂ ਗਊਂ ਕਰੇ। ਫਰੀਦਾ ਦੁੱਖਾਂ ਸੇਤੀ ਦੇਹੋਂ ਗਿਆ ਸੂਲਾਂ ਸੇਤੀ ਰਾਤ ਖੜਾ ਪੁਕਾਰੇ ਪਾਤਨੀ ਬੇੜਾ ਕਪਰਵਾਤ। ਲੰਮੀ ਲੰਮੀ ਨਦੀ ਵਹਿ ਕੰਦੀ ਕੇਰੈ ਹੇਤ ਬੇੜੇ ਨੂੰ ਕਪਰ ਕਿਆ ਕਰੇ ਜੇ ਪਾਤਣ ਰਹਿ ਸੁਚੇਤ।

ਦੁੱਖਾਂ ਜਉ ਮਾਲੇ ਕਾਰਨ ਤਿਨਾ ਮਾਂ ਪਿਰੀ। ਫਰੀਦਾ ਇਹੋ ਤਨ ਭੌਂਕਣਾ, ਨਿਤ ਨਿਤ ਦੁਖੀਐ ਕੌਣ। ਕੰਨੀ ਬੁੱਝੇ ਦੇ ਰਹਾਂ, ਕਿਤੇ ਵਗੈ ਪੌਣ। ਫਰੀਦਾ ਰੱਬ ਖੰਜੂਰੀ ਪੱਕੀਆਂ, ਮਾਖੇ ਨਹੀਂ ਵਹਨ।

ਇਹ ਦੋਏ ਨੈਣਾ ਮਤ ਛੂਹੋ, ਫਿਰ ਦੇਖਣ ਕੀ ਆਸ। ਕਾਗਾ ਝੂੰਡ ਨਾ ਪਿੰਜਰਾ, ਬਸੈ ਤਾਂ ਉੱਡਰ ਜਾਏ, ਜਿਤ ਪਿੰਜਰਾ ਮੇਰਾ ਸੌ ਵਸੈ, ਮਾਸ ਨਾ ਤਿੱਦੂ ਖਾਏ। ਫਰੀਦਾ ਗੂਰ ਨਮਾਣੀ ਸਾਡ ਕਰੇ, ਨੀ ਕਰਿਆਂ ਕਰ ਆਓ, ਸਰ ਪਰ ਮੈਂ ਥੇ ਆਵਣਾ, ਮਰਨੋ ਨਾ ਡਰਿਆਓ। ਇੰਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ, ਫਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ।

ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ

ਰਿਦਾ ਹਉ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ ਫਰੀਦਾ ਰੁੱਤ ਫਰੀ ਵਣ ਕੰਬਿਆ ਪੱਤ ਚੜੇ ਚੜ ਪਾਹੇ ਚਾਰੇ ਕੁੰਡਾਂ ਢੂੰਡੀਆਂ ਰੈਣਕ ਥਾਂ ਨਾਹੇ।

ਸੇਈ ਵੇਸ ਕਰਿਓ ਮਹਲਾ ਤੀਜਾ। ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਨਾਨਕ ਘਰ ਹੀ ਬੈਠਿਆ ਸ਼ੋਹ ਮਿਲੈ ਜੇ ਨੀਅਤ ਰਾਸ ਕਰੇ। ਮਹਲਾ ਪੰਜਵਾਂ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ ਧਨ ਜੋ ਬਣਿਆ ਗਾਹ, ਖਾਲੀ ਚੱਲੇ ਧਣੀ ਸਿਉਂ ਟਿੱਬੇ ਜਿਉਂ ਮਿਹਾਹੂ। ਫਰੀਦਾ ਤਿੰਨਾ ਮੁੱਖ ਡਰਾਵਣੇ ਜਿਨ੍ਹਾਂ ਵਸਾਰਿਉਣ ਨਾਓਂ, ਇੱਥੇ ਦੁੱਖ ਕਨੇਰਿਆਂ ਅੱਗੇ

ਪੰਜਵਾਂ ਫਰੀਦਾ ਦੁੱਖ ਸੁੱਖ ਇੱਕ ਕਰ ਦਿਲ ਤੇ ਲਾਹੇ ਵਕਾਰ ਅੱਲਾਹ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਮਹੱਲਾ ਪੰਜਵਾਂ ਫਰੀਦਾ ਦੁਣੀ ਵਜਾਈ ਵੱਜਦੀ ਤੂੰ ਪੀ ਵਜੇ ਨਾਲ ਸੋਈ ਜੀਉ ਨਾ ਵੱਜਦਾ ਜਿਸ ਅੱਲੋ ਕਰਦਾ ਸਾਰ। ਮਹੱਲਾ ਪੰਜਵਾਂ

ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ ਪਹਿਲੇ ਪਹਿਰੈ ਫੁੱਲੜਾ ਫਲ ਪੀ ਪਛਾਂ ਰਾਤ ਜੋ ਜਾਗਣ ਲਹਨ ਸੀ ਸਾਈ ਕੰਨੋਂ ਦਾਤ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਗੰਦੇ ਨਾ ਲਹਿਣ ਇੱਕ ਸੁੱਤਿਆਂ ਦੇ ਉਠਾਲ ਟੁੰਡੇਂਦੀ ਏ ਸਹਾਗ ਕੂ ਤੋ ਤਨ ਕਾਈ ਕੋਰ ਜਿੰਨਾ ਨਉ ਸੁਹਾਗਣੀ ਤੇ ਨਾ ਝਾਕ ਨਾ ਹੋਰ ਸਬਰ ਮੰਜ ਕਮਾਣੇ ਸਬਰ ਕਾ ਨਿਹਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਾਬਰੀ ਤਾਨੇ ਏਵੈ ਜਾ ਲੈਣ ਹੁਣ ਨਜੀਕ ਖੁਦਾਈ ਦੇ ਭੇਤ ਨਾ ਕਿਸੇ ਦੇਣ

ਪੜਨ ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤ ਇੱਕਣ ਕਿੰਨਾ ਚਾਲੀਐ ਦਰਵੇਸਾ ਵੀਰੀਤ ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲਨ ਪੈਰੀ ਥਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ ਤਨ ਨਾ ਤਪਾਏ ਤਨੂਰ ਜਿਉਂ ਬਾਲ

ਹਉ ਟੰਡੇਂਦੀ ਸੱਜਣ ਸੱਜਣ ਮੈਂਡੇ ਨਾਲ ਨਾਨਕ ਅਲਖ ਨ ਲਖੀਐ ਗੁਰਮੁਖ ਦੇ ਦਖਾਲ ਹੰਸਾਂ ਦੇਖਤ ਰੰਦਿਆਂ ਬੱਗਾਂ ਆਇਆ ਚਾਓ ਡੁੱਬ ਮੂਹੇ ਬੱਗ ਬੱਪੜੇ ਸਿਰ ਤਲ ਉੱਪਰ ਪਾਓ।

ਜੇ ਜਾਣਾ ਬਗ ਬਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਤਰੇ ਜੇ ਤਿਸ ਪਾਵੇ ਨਾਨਕਾ ਕਾਗੂ ਹੰਸ ਕਰੇ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ ਇਹੋ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੀ ਸੋ ਹਉ ਕਰੀ ਜਿਤ ਵਸਿਆ ਵੈ ਕੰਤ ਨਿਮਣ ਸੋ ਅੱਖਰ ਕਵਣ ਗੁਣ ਜੇ ਵਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ

ਤਣ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੇ ਹਿਆਉ ਨਾ ਕਹੇ ਠਾਹੇ ਮਾਨਕ ਸਭ ਅਮੁੱਲ ਵੀ

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਵਈਏ ਸ੍ਰੀ ਮੁਖ ਬਾਕ ਮਹਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਕੱਟ ਰਹਿਓ ਬਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ
1: ਹਰਿ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਵ ਪ੍ਰਾਣ ਕੋ ਆਧਾਰ

ਸਤਿ ਬਲਹਾਰੋ ਅੰਮ੍ਰਿਤ ਪ੍ਰਵਾਹੋ ਸਾਰੀ ਤੁਲ ਫੁਨਹਾਰ ਪਰ ਪਰੈ ਹੀ ਤੇ ਪਰੈ ਅਪਰੇ ਅਪਾਰ ਪਰ ਆਪਨੋ ਪਾਵਨ ਕਰ ਮੰਤਰ ਨਾ ਦੂਸਰੋ ਥਰ ਓ ਪਤ ਪਰਲੋ ਏਖੈ ਨਿਮਖ ਤੂੰ ਕਰ ਆਣ ਨਹੀਂ ਸੰਸਰੇ ਜਿਆਰੋ ਨਿਰਮਲ ਕੋਟ ਪ੍ਰਾਸ਼ਤ ਜਾਹੇ ਨਾਮ ਲੀਏ ਹਰ ਹਰ

ਸੀ। ਧਨ ਧਨ ਥੀ ਥਨ ਜਨ ਜੇ ਕਿਰਪਾਲ ਹਰ ਹਰ ਪਇਓ, ਹਰ ਗੁਰੂ ਨਾਨਕ ਜੀ ਨੂੰ ਪਰਸੈ ਜਾਉ, ਸੇ ਜਨਮ ਮਰਨ ਦੋਥੀ ਰਹਿਓ। ਸਤ ਸਤ ਹਰ ਸਤ, ਸਤ ਸਤੇ ਸਤ ਫਣੀਐ, ਦੂਸਰੇ ਆਨਨ ਆਵਰ ਪੁਰਖ ਪਉ ਦਾਤਨ ਸੁਣੀਐ। ਅੰਮ੍ਰਿਤ ਅਰ ਕੋ ਨਾਮ ਲੈ ਤਉ, ਮਨ ਸਭ ਸੁਖ ਪਾਈ, ਜਿਹੀ ਰਸਨ ਚਾਖਿਓ ਤੇਜਨ ਤ੍ਰਿਪਤੇ ਅਖਾਏ। ਜੇ ਠਾਕੁਰ ਸੁਪਰ ਸੰਨ ਫਿਓ, ਸਤਸੰਗਤ ਤਹਿ ਪਿਆਰ, ਹਰ ਗੁਰੂ ਨਾਨਕ ਜੀ ਨੂੰ ਪਰਸੈ ਜਾਉ, ਤਿਨ ਸਭ ਕੋ ਲਖੀਓ ਉਧਾਰ। ਸੱਚ ਸਵਾ ਦੀਵਾਨ, ਸੱਚ ਸੱਚੀ ਪੈ ਸਰੇ ਜਾਉ, ਸੱਚੇ ਤਖਤ ਨਿਵਾਸ ਸੱਚ ਤਪਾਵ ਸਕਰਿਓ। ਸੱਚ ਸਿਰਜੋ ਸੰਸਾਰ, ਆਪ ਯ ਫੁੱਲ ਨ ਫੁੱਲੋ, ਰਤਨ ਨਾਮ ਆ ਪਾਰ ਕੀ ਮਿਨਹੁ ਪਵੈ ਅਮੁੱਲੋ। ਜਿਹ ਕਿਰਪਾਲ ਹੋਇਓ ਗੋਬਿੰਦ, ਸਰਬ ਸੁਖ ਤਿਨਹੁ ਪਾਈ, ਹਰ ਗੁਰੂ ਨਾਨਕ ਜਿਨ ਪਰਸੈ ਜਾਉ, ਤੇ ਬਹੁੜ ਫਿਰ ਜਾਉ ਨਨ ਆਈ। ਕਵਣ ਯੋਗ ਕਵਣ ਗਾਉਣ ਗਿਆਨ ਧਿਆਨ, ਕਵਣ ਬਿਧੀ ਉਸਤ ਕਰੀਐ, ਸਿੱਧ ਸਾਧਕ ਤੇਤੀ ਸਕੋਰ ਤੇਰੇ ਕੀਮ ਨਾ ਪਰੀਐ। ਬਹਿਮਾਦਕ ਸੰਕਾਦ ਸਿੱਖ ਗੁਣ ਅੰਦਨ ਪਾਏ, ਅਗਹੋ ਗਹੋ ਨੀ ਜਾਏ, ਪੂਰ ਸਰਬ ਰਹੋ ਸਮਾਏ। ਜਹ ਕਾਟੀ ਸਿਲਕ ਦਿਆਲ ਪ੍ਰਭ, ਸੀਜਨ ਲੱਗੇ ਭਗਤੇ, ਹਰ ਗੁਰੂ ਨਾਨਕ।

ਜੋਵਨ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲ ਵਡੋ ਅਭਿਮਾਨੀ ਪਰਥਨ ਪਰੀ ਅਪਵਾਦ ਨਾਰ ਨਿੰਦਾ ਜਹ ਮਿਠੀ ਜੀ ਮਾਹੇ ਤਾਨੀ ਬਲਵੰਚ ਛਾਪ ਕਰਤੀ ਉਪਾਵਾ ਪੀਖਤ ਸੁਣੋ ਤੁਰਵ ਅੰਤਰ ਜਾਮੀ ਸ਼ੀਲ ਤਰਮ ਦਇਆ ਸੁਚਨਾਸਤ ਆਯੋ ਸਰਨ ਜੀਆ ਕੀ ਦਾਨੀ ਕਾਰਨੋ ਕਰਨ ਸਮਰਥ

ਉਗੁਰ ਸੈਨ ਕੂਰਾਜ ਫੈ ਭਗਤ ਹਜਨ ਦਿਓ ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗ ਦੇ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚੱਲ ਅਟਲ ਆਦ ਪੁਰਖ ਫਰਮਾਇਓ।

ਔਰ ਸਤਿਗੁਰੂ ਪ੍ਰਸਾਦ ਸੋਈ ਪੁਰਖ ਸਨ ਕਰਤਾ ਕਾਰਨ ਕਰ ਧਾਰ ਕਰਨ ਸਮਰਥੋ ਸਤਿਗੁਰੂ ਧਨ ਨਾਨਕ ਮਸਤਕ ਏ ਤੁਮ ਧਰਿਓ ਜਨ ਹੱਥੋ ਤਾਂ ਧਰਿਓ ਹੱਥ ਮਸਤਕ ਹੱਥ ਸਹਿਜੇ ਅਮਿਓ ਬੁੱਠੋ ਸੱਜ ਸੁਨਰ ਗਰਮਨ ਬੋਹੇ ਜੀ ਅਗਾਜ ਮਾਰਿਓ ਕੰਠਕ ਕਾਲ ਗਰ ਜਏ ਥਾਵਤ ਲੀਓ ਬਰ ਜਏ ਪੰਜ ਭੂਤ ਏਕ ਕਰ ਦਾਖਲੇ ਸਮਝ ਜਗ ਜੀਤ ਗੁਰਦੁਆਰ ਖਿਲੇ ਸਮਤ ਸਾਰ ਰਾਥੀ ਨੂੰ ਮਨ ਲਿਵ ਰਾਖ ਨਿਰੰਕਾਰ ਕੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤ ਗੁਰੂ ਪਰ ਸੁਮਧਾਰ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲੁਖ ਖਾਨੀ ਉਤਾਰ ਤਿਮਰ ਅਗਿਆਨ ਜਾ

ਗੁਰ ਗਮ ਪ੍ਰਮਾਣ ਤੈ ਪਾਇਓ, ਸਦ ਸੰ ਦੁਖ ਗਰਾਜ ਲੈ ਜਾਓ। ਹਰ ਪਰ ਸਿਓ ਕਲ ਸਮਲ ਵੈ, ਜਨ ਦਰਸ਼ਨ ਲੈਣੇ ਪੈ ਜਾਓ। ਮਨ ਵਿਸਾਸ ਪਾਇਓ, ਗਹਿਰ ਗਉ ਹਜ਼ਰਤ ਦੀ ਜਾਓ। ਗਰਲ ਨਾਸ ਤਨ ਨੱਠਿਓ, ਅੰਮਿਓ ਅੰਤਰਗਤ ਪੀਓ। ਇਤਿ ਦਿਵਗਾਸ ਜਾਗਿਓ, ਅਲਖ ਕਲ ਧਰੀ ਜੁਗੰਤਰ। ਸਤਿਗੁਰੂ

ਤਿਤ ਨਾਮ ਰਸ ਕਲਾਣ ਕਲਹਿਣਾ ਥੱਪਿਓ ਜੀਨ ਸਰਬ ਸਿੱਧੀ ਤਵ ਜਨ ਕਲਸ ਬੁੱਧੀ ਕੀਰਤ ਜਨ ਅਮ੍ਰਿਤਾਸ ਵਿਸਤਰੀਆ ਕੀਰਤ ਰਵ ਕਿਰਨ ਪਰਡ ਸੰਸਾਰ ਹੈ ਸਾਖਤ ਰੋਪਨ ਮਬਲ ਸਦਾ ਉੱਤਰ ਦੱਖਣ ਪੁਪਿਆਰ ਪਛਮ ਜੈ ਜੈ ਕਾਰਜ ਪੰਥ ਨਦਾ ਰਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪਛਮ ਧਰਿਆ ਸੋਈ ਨਾਮ ਛਲ ਭਗਤ ਪਵਤਾਰਨ ਅਮਰਦਾਸ ਗੁਰ ਕੋ ਫੁਰ ਜਾਓ ਸਿਮਰੇ ਸੋਈ ਨਾਮ ਜਖ ਵਰ ਕੇਂਦਰ ਏ ਸਾਧਕ ਸਿੱਧ ਸੁਮਾਦ ਹਰਾਓ ਸਿਮਰਹੀ ਨਖੇਤਰ ਬਧਰੂ ਮੰਡਲ ਨਾਰਦਾਤ ਪ੍ਰਹਿਲਾਦ ਬਦਾਓ ਸੱਸੀ ਆਰੋ ਯਰ ਸੂਰ ਨਾਮ ਗੋਲਾਸ ਹੈ ਸੈਲ ਲੋਏ ਜਿਨ ਉਦਰਿਆ ਸੋਈ ਨਾਮ ਛਲ ਭਉ ਥਾਪ ਅਵਤਾਰਨ ਅਮਰਦਾਸ ਗੁਰ ਕੋ ਫੁਰ

ਨਾਮ ਵਰਸ ਸਦਾ ਚਾਹੇ ਮੁਖ ਮਿਸ਼ਟ ਬਾਣੀ ਧੰਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁਲ ਸਮੂਹ ਸਮਧਰੇ ਪਾਜੋ ਨਾਮ ਨਿਵਾਸ ਸਿਖ ਹੱਥ ਜਨਮ ਕਲ ਚਰੈ ਗੁਰ ਪਰਸਿਓ ਅਮਰ ਪ੍ਰਗਾਸ ਵਾਰ ਜੋ ਕਰ ਦਾਹਿਣੈ ਸਿੱਧ ਸਨ ਮੁਖ ਮੁਖ ਜੋ ਵੈ ਹਿਰਿਦ ਵਸੈ ਬਾਵਾਂਗ ਜੋ ਤੀਨ ਲੋਕਾਂ ਧਰਮੋ ਹੈ ਹਿਰਦੈ ਵਸੈ ਹਕੀਓ ਸੋਏ ਰਸ ਨਹੀਂ ਜਾਤ ਮੁਖ ਹੋ ਭਗਤੀ ਉਚਰੈ ਅਮਰ ਗੁਰ ਗੀਤ ਰੰਗ ਰਤ ਮਸਤਕ ਨਿਸ਼ਾਨ ਸੱਚੂ ਕਰਮ ਕਲ ਜੋੜ ਕਰ ਥਾਇਓ ਪਰਸਿਓ ਗੁਰੂ ਸਤਿਗੁਰੂ ਤਿਲਕ ਸਰਬਿਛ ਦਿਨ ਪਾਇਓ ਚਰਨ ਤਾਂ ਪਰ ਸਖ ਹੱਥ ਚਰਨ ਗੁਰ ਅਮਰ ਪਵਲ ਰਿਜਾਓ

ਨੈਣ ਤਾਂ ਪਰਸਖੇ ਅਥ ਨਾਇਣ ਗੁਰ ਅਮਰ ਵਿਖੇ ਜੈ ਸਰਬਣ ਤਾਂ ਪਰਸਖੇ ਅਥ ਸ਼ਰਾਵਣ ਗੁਰ ਅਮਰ ਸੁਣ ਜੈ ਸਿਖਿਆਥ ਸੋ ਹੀ ਓ ਜਿਤ ਹੀ ਵਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਿਖਿਆਥ ਸੋ ਸਿਰ ਜਾਲ ਪੁਫੜੈ ਜੋ ਸਿਰਨ ਵੈ ਗੁਰ ਅਮਰ ਨਿਤ।

ਜੀਮਤ ਗਹੀ ਜੈ ਦੇਵ ਜੀਮਤ ਨਾਮੈ ਸੁਮਣੀ ਜੀਮਤ ਤ੍ਰਿਲੋਚਨ ਚਿਤ ਫਤ ਕਵੀ ਰਹਿ ਜਾਣੀ।

ਗੁਰ ਗਉ ਹਰਿ ਦਰੀਆਓ ਪਲਕ ਡੁਬੰਤ ਹੈ ਤਾਰੈ ਨਾਨਕ ਗੁਲ ਨਿਮਲ ਅਵਤਰਿਓ ਗੁਣ ਕਰਿ ਚਾਕਰ ਤਾਰੈ ਉਚਰੈ ਗੁਰਿ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦ੍ਰ ਪਰ ਹਰਿ ਪਰੈ ਚਿਤ ਚਿਤ ਬੂ ਅਰਦਾਸ ਕਹੋ ਪਰ ਖੈ ਪੀ ਨਾ ਸਕੋ ਸਰਬ ਚਿੰਤ ਤੁਧ ਪਾਸ ਸਾਧ ਸੰਗਤ ਹਉ ਤਕੋ ਤੀਰੈ ਹੁਕਮ ਪਵੈ ਨਿਸ਼ਾਨ ਏਤੋ ਕਰੋ ਸਾਹਿਬ ਕੀ ਸੇਵਾ ਜਬ ਗੁਰੂ ਦੇਖੈ ਸੁਭਦੇਸ਼ਟ ਨਾਮ ਕਰਤਾ ਮੁਖ ਮੇਵਾ ਅਗਮੀ ਅਲਖ ਕਾਰਨ ਪੁਰਖ ਜੋ ਫਰਮਾਵੈ ਸੋ ਕਹੋ ਗੁਰੇ ਅਮਰਦਾਸ ਕਾਰਨ ਕਰਨ ਜਿਬ ਤੂੰ ਰੱਖੇ ਤੇ ਪਦਹੋ ਭਿਖੇ ਗੇ ਗੁਰ ਗਿਆਨ ਅਰ ਧਿਆਨ ਤਤ ਸੋ ਤਤ ਮਿਲਾਵੈ ਸੱਚ ਸੱਚ ਜਾਣੀਐ ਇੱਕ ਚਿਤ ਹੀ ਲਿਵਲਾਵੈ ਕਾਮ ਕ੍ਰੋਧ ਵਸ ਕਰੈ ਪਾਵਣ ਉਡੰਤ ਨ ਧਾਵੈ ਨਿਰੰਕਾਰ ਕੈ ਬਸੈ ਦੇਸ ਹੁਕਮ ਬੁਝ ਵਿਚਾਰ ਪਾਵੈ ਕਲਮਾਹੀ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਗਿਆ ਗੁਰ ਮਿਲਿਓ ਸੋਈ ਭਿਖਾ ਕਹੈ ਸਹਜ ਰੰਗ ਦਰਸ਼ਨ ਦਿਆਓ ਰਹਿਓ ਸੰਤ ਹੋ ਟੂਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀ ਆਹ ਮੁਖ ਹੋਊਗੇ ਪੰਡਿਤ ਮਿੱਠੇ ਵਰਸੀਏ ਕਹੋ ਫਿਰਿਓ ਕਿਨੈ ਨੂੰ ਪਰਚੋ ਲਾਇਓ ਕਹਿ ਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨੇ ਆਇਓ ਹਰ ਨਾਮ ਛੋੜ ਦੂਜੇ ਲਗੇ ਤਿਨਕੇ ਗੁਣ ਹੋ ਕਿਆ ਕਹੋ ਗੁਰਦਈ ਮਿਲਾਇਓ ਭਿਖੇ ਜਾਓ ਜਿਵ ਤੂੰ ਰੱਖੇ ਤਿਵ ਰਹੋ ਪਹਿਰ ਸਮਾਧ ਸੁਨਾਹੋ ਗਿਆਨ ਹੈ ਆਸਨ ਚੜ ਜਾਓ ਧਰਮ ਧਨਖ ਕਰ ਗਹਿਓ ਭਗਤ ਸੀਲਾ ਸਰ ਲੜੇ ਜਾਓ ਹੈ ਨਿਰਪੋਹ ਅਟਲ ਮਨ ਸ਼ਬਦ ਗੁਰ ਨੀਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਵੇਖਣਿਓ ਫਲੋ ਪੂਹਾਲ ਤੇ ਜੋ ਤਨ ਨਿਰਪਤ ਨਾਥ ਨਾਨਕ ਵਾਰ ਗੁਰੇ ਅਮਰਦਾਸ ਸੱਚ ਸੱਲ ਫਣ ਤੈ ਦਲ ਜਿੱਤੋਂ ਵੇ ਯੁੱਧ ਕਰ ਅਨਹਰ ਬੂੰਦ ਵੈਸੇ ਨੂੰ ਮਾਵਲ ਜੇ ਕੁਸਮ ਬਸੰਤ ਗਣੰਤ ਨ ਜਾਵੈ ਰਵ ਸ੍ਰੀ ਕਿਰਣ ਉਦਰ ਸਾਗਰ ਕਉ ਗੰਗ ਤਰੰਗ ਅੰਤ ਕੂ ਪਾਵੈ ਰੁਦਰ ਥਿਆਨ ਗਿਆਨ।

ਸਤਿਗੁਰਮਤਿ ਗੂੜ ਮਿਲ ਸਤ ਸੰਗਿਤ ਆਤਮ ਰੰਗ ਜਲੂਲ ਫਿਆ ਜਾਗਿਆ ਮਨ ਕਾਬੁਲ ਸਹਿਜ ਪਰ ਕਾਸਿਆ ਫੈ ਨਿਰੰਜਨ ਕਰਹਿ ਲਹਾਉ ਸਤਿਗੁਰ ਦਯਾਲਿਆ ਰਿ ਨਾਮ ਤ੍ਰਿਠਾਇਆ ਤਿਸ ਪ੍ਰਸਾਦ ਵਸ ਪੰਚ ਕਰੀ ਕਬ ਕਲ ਠਾਕੁਰਿਆ ਰਿ ਦਾਸ ਤਨੀ ਗੁਰ ਰਾਮ ਦਾਸ ਸਰ ਫਰ ਪਰੇ ਅਨੁਪਉ ਅਨੁਮਾਨੀ ਅਕਲ ਲਿਬ ਲਾਗੀ ਪਾਰ ਸੁਪੀਟੀ ਅਸਹਿਜ ਕਰੇ

ਦੁਖ ਸਰੀ ਕਲ ਠਾਕੁਰ ਅਰਦਾਸ ਤਨੀ ਗੁਰ ਰਾਮ ਦਾਸ ਸਰ ਪਰ ਫਰੇ ਅਫਰ ਫਰੀ ਪਾਯੋ ਪਾਰ ਹਿਦੇ ਅੰਦਰ ਸਾਰਿਓ ਦੁਖ ਭੰਜਨਿਆ ਤੁਮ ਪ੍ਰਭੂਤ ਮਨ ਤਤ ਵਿਚਾਰਿਓ ਸਦਾ ਚਾਏ ਹਰ ਫਾਈ ਪ੍ਰੇਮ ਰਸ ਆਪੇ ਆਣੇ ਸਤਿਗੁਰ ਕੈ ਪ੍ਰਸਾਦ ਸਹਿਜ ਸੀਤੀ ਰੰਗ ਮਾਣੇ।

సంతోక సరోవర వాసై అమ్మే రస రసన పురకాసై మిలతో సాత ఉపజై దుర్తు దూరంతర నాసై సుఖ సాగర ఉపాయో దింతో హరు మగ్న హుటై సంయమ సత సంతోక శీల స్నాహ ముఫుటై ਹਤ ਕੋ ਪ੍ਰਮਾਣ ਵਿਦਨੈ ਸਿਰੇ ਜਾਉ ਜਗ ਜਸ ਤੂਰ ਵਜਾਇਓ ਗੁਰੂ ਰਾਮਦਾਸ ਕਲ ਚਰੈ ਤੈ ਅਫੈ ਅਮਰ ਪਦ ਪਾਇਓ ਜਗ ਜਿੱਤੋ ਸਤਿਗੁਰ ਪ੍ਰਮਾਣ ਮਨ ਹੀ ਕਿਥੇ ਜਾਇਓ ਥਨ ਥਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ

ਮਤਮਾ ਤਾ ਸੰਤੋਖ ਪਿਤਾ ਸਰ ਸਹਿਜ ਸਮਾਏ ਆਜੂਨੀ ਸੰਭਵ ਜਗਤ ਗੁਰ ਬਚਨ ਤੇਰਾਏ।

ਆ ਜੂਨੀਓ ਪਾਲਿਆ ਮਲਾਏ ਸਤਿਗੁਰੂ ਸੰਗ ਨਿਵਾਸ ਗੁਰੂ ਰਾਮਦਾਸ ਕੱਲ ਚਰੈ ਤੂੰ ਸਹਿਜ ਸਰੂਪਰ ਵਾਸ ਗੁਰੋ ਜਿਨ ਕੋ ਸੋ ਪ੍ਰਸੰਨ ਨਾਮ ਹਰੋ ਹਿਰਦੈ ਨਿਵਾਸੈ ਜਿਨ ਕੋ ਗੁਰ ਸੋ ਪ੍ਰਸੰਨ ਦੁਰਤ ਦੁਰੰਤਰ ਨਾਸੈ ਗੁਰ ਜਿਨ ਕੋ ਸੋ ਪ੍ਰਸੰਨ ਮਾਨ ਅਭਿਮਾਨ ਨਿਵਾਰੈ ਜਿਨ ਕੋ ਗੁਰ ਸੋ ਪ੍ਰਸੰਨ ਸਬਦ ਲਗ ਫਬਜ ਲਤਾਰੈ ਪਰਚੋ ਪ੍ਰਮਾਣ ਗੁਰੂ ਪਾਇਓ ਤਿੰਨ ਸਿਖਿਥਿਓ ਜਨਮ ਜਗ ਸ੍ਰੀ ਗੁਰੂ ਸਰਨਾ ਉਪਜ ਕਲ ਕਾਵ ਮੁਕਤ ਭੁਗਤ ਸਾ ਗੁਰੂ ਲਾਗਾ

ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਹੋ ਜਨਕ ਰਾਜਗੁਰੂ ਰਾਮਦਾਸ ਤੁਮ ਹੂੰ ਦੱਸ ਜਾਣੇ ਜਨਕ ਸੋਏ ਜਿਨ ਜਾਣਿਆ ਗੁਣ ਮਨ ਰਥ ਥਰਿਆ ਸਤ ਸੰਤੋਖ ਸੁਵਾਚਰੇ ਅਫਰਾ ਸਰ ਭਰਿਆ ਅਕਥ ਕਥਾ ਗਮਰਾ ਪੁਰੀ ਜਿਸ ਦੇਹ ਸੁਪਾਵੈ ਇਹੋ ਜਨਕ ਰਾਜਗੁਰ ਰਾਮਦਾਸ ਤੁਝ ਹੀ ਬਣ ਆਵੈ ਸਤਿਗੁਰ ਨਾਮ ਗੀ ਗਲੇ ਵਿੱਚ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਓ ਤਾਰਨ ਤਰਨ ਖਿਣ ਮਾਤਰ ਜਾ ਕੋ ਦ੍ਰਿਟ ਥਾਰੈ ਸਭ ਦਰਿਦ ਵਿਚਾਰੈ ਕਾਮ ਕ੍ਰੋਧ ਖੋਵੈ ਜੀਓ

ਗੋਰੇ ਆਮਰਾ ਗੁਰੂ ਸ੍ਰੀ ਸਤਿਕਾਲ ਜੁਗ ਰਾਖੀ ਪਤ ਆਗਨ ਦੇਖਤ ਗਤ ਚਰਨ ਕਵਲ ਜਾਸ।

ਜਿਸੇ ਧਾਰਿਓ ਧਾਰਤ ਯਾਰ ਵਿਓ ਮਾਂ ਯਾਰ ਪਾਵਨ ਤੇ ਨੀਰ ਸਰ ਅਵਰਿਆਨ ਲਿਆਨਾਦ ਸਤਿ ਸ੍ਰੀ ਅਕਾਲ ਨਿਸ ਸੂਰ ਦਿਨ ਸੈਲ ਤਰੁਆ ਫਲ ਫੁੱਲ ਦੀ ਸੁਣਨਾਰ

ਸੇ ਪਾਸ ਪ੍ਰੇਤ ਸੁਨਰ ਫੈਜਾ ਜਾਮ ਗੁਰੂ ਹੇ ਵਾਲਾ ਥਨੇ ਕਿਆ ਗਾਲਬ ਦਿਜੈ ਜਾਮ ਗੁਰੂ ਹੋਏ ਵਾਲਾ ਲਖਵਾਹੇ ਕਿਆ ਕਿਜੈ ਜਾਮ ਗੁਰੂ ਹੋਏ ਵਾਲਾ ਗਿਆਨ ਅਰ ਧਿਆਨ ਅਨੰਨ ਪਰ ਜਾਮ ਗੁਰੂ ਹੋਏ ਵਾਲਾ ਸਾਬਦ ਸਾਖੀ ਸੋ ਸਚਹਾ ਕਰ

ਮਿਲਤ ਬਲਾਈ ਆਏ। ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰੂ ਧਿਆਈ ਆਏ। ਅੰਮ੍ਰਿਤ ਪ੍ਰਵਾਹ ਸ਼ੁਰੂ ਕੰਤ ਤੂੰ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈ ਆਏ। ਨਾਮ ਨਿਰਵਾਣ ਨਿਦਾਨ ਹਰ ਹੁਰ ਧਰਹ ਗੁਰੂ ਗੁਰਾ ਗੁਰ ਕਰੋ ਗੁਰੂ ਹਰ ਪਾਈ ਆਏ। ਗੁਰੂ ਗੋਰਾ ਗੁਰੂ ਗੋਰਾ ਗੁਰੂ ਜਪ ਮਨ ਰੇ ਜਾ ਕੀ ਸੇਵ ਸਿਵ ਸਿਧ ਸਾਧਕ ਸੁਰਿਆਸਰ ਕਨਹ ਤੇਤੀ ਸੋ ਗੁਰ ਵਾਚਨ ਸੁਨ ਕਨ ਰੇ।

ਦਇਆ ਪਰਮ ਪਦ ਪਾਇਓ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਏ ਤਨ ਮਨ ਥਨ ਗੋਬਿੰਦ ਦਿਓ। ਅੰਗਦ ਅਨੰਤ ਮੂਰਤ ਨਿਜ ਥਾਰੀ, ਅਗਮ ਗਿਆਨ ਦਸਰ ਸਹੀਓ। ਗੁਰੂ ਅਮਰਦਾਸ ਕਰ ਤਾਰ ਕੀਓ, ਬਸ ਬਾਹੋ ਬਾਹੋ ਕਰ ਸਿਆਓ।

ਜਿਸ ਸਿਮਰਤ ਤੁਰਮਤ ਮਨ ਨਾਸੀ ਸਤਿਗੁਰ ਚਰਨ ਕਵਲ ਦੇ ਥਾਰਾਂ ਗੁਰੂ ਅਰਜਨ ਗੁਣ ਸਹਿਜ ਵਿਚਾਰਾਂ ਗੁਰੂ ਰਾਮਦਾਸ ਕਰ ਕੀ ਉਪਰ ਗਾਸਾ ਸਕਲ ਮਨੋਰਥ ਪੂਰੀ ਆਸਾ।

ਸੰਭਵਿਓ ਸੋ ਜਸ ਕਲ ਕਵੀ ਅਣਮੁਖੇ ਜਾਣਿਆ ਗੁਰੂ ਨਾਨਕ ਅੰਗਦ ਵਰਿਓ ਗੁਰੂ ਅੰਗਦ ਅਮਨ ਨਿਥਾਨ ਗੁਰੂ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਣ।

ਕਿਆ ਸੁਹਾਗਣੀ ਜਿੰਨਾ ਗੁਰਮੁਖ ਮਿਲਿਆ ਹਰਿ ਰਾਈ ਅੰਤਰ ਜੋਤ ਪ੍ਰਗਾਸੀ ਆਓ ਨਾਨਕ ਨਾਮ ਸਮਾਈ ਵਾਹੋ ਵਾਹੋ ਸਤਿਗੁਰ ਪੁਰਖ ਹੈ ਜਿਸ ਜਨ ਸਤ ਜਾਤਾ ਸੋਏ ਜਿਤ ਮਿਲਿਆ ਤਿਖ ਉੱਤਰ ਆਏ ਤਨ ਮਨ ਸ਼ੀਤਲ ਹੋਏ ਵਾਹੋ ਵਾਹੋ ਸਤਿਗੁਰ ਸਤਿਪੁਰਖ ਹੈ ਜਿਸਨੂੰ ਸਮਤ ਸਭ ਕੋਈ ਵਾਹੋ ਵਾਹੋ ਸਤਿਗੁਰੂ ਨਿਰਵੈਰ ਹੈ ਜਿਸ ਨਿੰਦਾ ਅੰਗੁਸਤਰ ਤੁਲ ਹੋਏ ਵਾਹੋ ਵਾਹੋ ਸਤਿਗੁਰੂ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹੋ ਵਾਹੋ ਸਤਿਗੁਰ ਨਿਰੰਕਾਰ ਹੈ ਜਿਸ ਅੰਤਨ ਪਾਰਾਵਾਰ ਵਾਹੋ ਵਾਹੋ ਸਤਿਗੁਰੂ ਹੈ ਜੇ ਸਜੜਾਏ ਸੋਏ ਨਗ ਸਤਿਗੁਰ ਵਾਹੋ ਵਾਹੋ ਜਿਸ ਤੇ ਨਾਮ ਪ੍ਰਾਪਤ ਹੋਏ ਅਰਪੁਰ ਸੱਚਾ ਸੋਹੀਲਾ ਗੁਰਮੁਖ ਨਾਮ ਗੋਬਿੰਦ ਅੰਦਰ ਨਾਮ ਸਲਾਹਣਾ ਜਪਿਆ ਮਨ ਆਨੰਦ ਬੜਭਾਗੀ ਪਾਇਆ ਪੂਰਨ ਪਰਮਾਨੰਦ ਜੇ ਨਾਨਕ ਨਾਮ ਸਲਾਹਿਆ ਬੌੜਨ ਮਰਤਨ ਭੰਗ ਮੂੰਹ ਪ੍ਰਿਆ ਸੋ ਨੇਹੋ ਕਿਉਂ ਸੱਜਣ ਮੇਰੇ ਪਿਆਰਿਆ ਗੂੰ ਢੂੰਡੀਂਦੀ ਤਿੰਨਾ ਸੱਜਣ ਸੱਚ ਸਵਾਰਿਆ ਸਤਿਗੁਰ ਮੈਡਾ ਮਿੱਤ ਹੈ ਜੇ ਮਿਲੈ ਤੇ ਉਹ ਮਨਵਾਰਿਆ ਨੀਂਦਾ ਮੂੰਹ ਪਰੇ ਦੱਸ ਅਰ ਸੱਜਣ ਸਿਰਜਣ ਹਾਰਿਆ

ਨੂੰ ਸੱਜਣ ਆਵੇ। ਖੂ ਵਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ। ਹੋ ਜੀਉ ਕਰੀ ਤਿਸ ਵਿੱਚ ਹੋ ਚੌਖੰਨੀ ਹੈ ਜੋ ਮੈਂ ਪ੍ਰੀ ਦਿਖਾਵੇ। ਨਾਨਕ ਹਰ ਹੋਈ ਦਇਆਲ ਤਾਂ ਗੁਰਪੂਰਾ ਮਿਲਾਵੇ। ਨਾਂਤਰ ਜੋ ਰਹੋ ਮੈਂ ਤਨ ਮਾਇਆ ਕੂੜੀ ਆਵੇ ਜਾਏ। ਸਤਿਗੁਰੂ ਕਾ ਫੁਰਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ।

ਏ ਮਨ ਕੋ ਭੁੱਖ ਨ ਜਾਏ ਮੋਹ ਕੁਟਮ ਸਭ ਕੂੜ ਹੈ ਕੂੜ ਦੇ ਹਾਲ ਵਟਾਏ ਅੰਦਨ ਚਿੰਤਾ ਚਿੰਤੋ ਵੈ ਚਿੰਤਾ ਬੰਦਾ ਜਾਏ ਜੰਮਣ ਮਰਨ ਚੁਕੀ ਹੋ ਮੈਂ ਕਰਮ ਘੁਮਾਏ ਗੁਰ ਸਰਨਾਈ ਉਭਰੇ ਨਨਕ ਲੈ ਛਡਾਈ ਸਤਿਗੁਰੂ ਪੁਰਖੇ ਸਾਈਂ ਦਾ ਸਤਸੰਗ ਸਗਲ ਫਾਏ ਸਤਸੰਗਤ ਸਤਿਗੁਰੂ ਸੀ ਵਤੀ ਹਰ ਮੇਲੇ ਗੁਰੂ ਮੇਲਾਏ ਭਉ ਚਲੋ ਜਗਤ ਸੰਸਾਰ ਹੈ ਗੁਰੂ ਭੂਸ਼ਿਤ ਨਾਮ ਤਦਾਏ ਗੁਰੂ ਸਿੱਖੀ ਫਾਣਾ ਮੰਨਿਆ ਗੁਰੂ ਪੂਰਾ ਫਲ ਲੰਘਾਏ ਗੁਰੂ ਸਿੱਖਾਂ ਕੀ ਹਰ ਧੂੜ ਦੇ ਆ ਬਾਪੀ ਪੀਗਤ ਪਾਹੇ ਤੁਰੂ ਮਤ ਗਿਆ ਪ੍ਰੋ ਲਿਖਿਆ ਗੁਰੂ

ਨਾਨਕ ਕਰੋ ਗਗਵਾਈ ਮਨ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੀ ਪ੍ਰੇਮ ਗਸਾਈ ਦਿਨ ਸਰਾ ਤਰਤੀ ਹਰੰਗ ਚੋਲੇ ਹਰ ਜਾਇ ਸਾਹ ਪੁਰਖ ਨਾ ਲੱਭਈ ਸਭ ਦੇਖਾ ਜਗਤ ਮੈਂ ਟੋਲੇ ਗੁਰੂ ਸਤਿਗੁਰ ਨਾਮ ਦੇ ਰਿੜਾਏ ਆਓ ਮਨ ਅਣਤਨ ਕਾਹੂੰ ਡੋਲੇ

ਗੁਰ ਕੈ ਸਭ ਦੀ ਆਰਤੀ ਐ ਨਾਮ ਰੰਗ ਵੈਰਾਗ।

ਜਾਮੂ ਇੱਕ ਤਾਲਾ ਖਾਊ ਤਾਂ ਜਿੱਤੀ ਪਿੰਨਣੇ ਦਰਗ ਤੜੇ ਬਾਹਮਣ ਵਿਰਥਾ ਗਯਾ ਜਨਮ ਜਿਨ ਕੀ ਤੋ ਸੋ ਵਿਸਰੇ।

नानक राम नाम गुण गाय है दरगा निर्मल सोए।

ਨਾਨਕਾ ਸੋ ਸਿਮਰੇ ਸਿਰਜਣਹਾਰ। ਦੂਜੀ ਛੋੜਕ ਵਾਟੜੀ ਇੱਕ ਸੋਚਿਤ ਲਾਏ, ਦੂਜੇ ਫਾਵੀ ਨਾਨਕਾ ਬਹਿਣ ਲੁੱਟਨੜੀ ਜਾਏ। ਤੀ ਹਟੜੀ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ, ਸੱਚ ਵਖਰਜਨੀ ਲੱਦਿਆ ਸੀ ਸੱਚੜੀ ਪਾਸਾਰ।

ਨਾਨਕ ਨਹੀਂ ਕਰਮ ਤਿਰਮੂਲ ਨਾ ਥੋੜੀ ਦਉ ਜਿਤਰੇ ਆਪ ਕਿਰਪਾਲ ਸਦੀ ਖੁਟਵਾਬਾ ਨਾਨਕਾ ਖਾਹੀ ਖਰਚ ਧਨਮਾਲ ਖੰਭ ਵੀ ਕਾਂਦੜੀ ਲੀਲ ਹਾਂ ਕਿੰਨਾ ਸਾ ਵੀ ਤੋਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਸ਼ਬਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ।

ਮੇਰੇ ਸਿੱਖ ਸੁਣ ਹੋ ਪੁੱਤ ਭਾਈ ਹੋ, ਮੀਰੇ ਹਰ ਭਾਣਾ ਗਾਓ ਮੈਂ ਪਾਸ ਜੀ ਆਓ। ਹਰ ਭਾਣਾ ਗੁਰੂ ਪਾਏ ਆਓ, ਮੀਰਾ ਹਰ ਪ੍ਰਭ ਕਰੀ ਸਾਵਾਸ ਜੀ ਜੋ ਭਗਤ।

ਹਰ ਕਥਾ ਪੜੀਐ ਹਰ ਨਾਮ ਸੁਣੀਐ ਵਿਵਾਨ ਹਰ ਰੰਗ ਗੁਰੂ ਫਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਦ ਪਾਵੇ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀ ਜੋ ਰਾਮਦਾਸ ਸੂਡੀ ਤਿਲਕ ਦੀਆ ਗੁਰੂ ਸ਼ਬਦ ਸੱਚ ਨਿਸ਼ਾਨ ਜੀ ਜੋ ਸਤਿਗੁਰੂ ਪੁਰਖ ਜੀ ਬੋਲਿਆ ਗੁਰੂ ਸਿੱਖਾ ਮਨ ਲਈ ਰਜਾਏ ਜੀ ਜੋ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜੀ ਜੋ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜੀ, ਆਨੰਦ ਇੱਕੂ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ, ਸਹਿਜ ਸੀਤੀ ਮਨ ਵਜੀਆ, ਵਧਾਈਆ ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣੀ ਆਈਆ। ਹਲੂ ਦਾ ਗਾਵੋ ਹਰੀ ਕੀ ਰਾਓ, ਮਨ ਜਿੰਨੀ ਵਸਾਇਆ, ਕਹਿ ਨਾਨਕੀ ਆਨੰਦ ਹੂਆ, ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਹੁ ਪ੍ਰੀਤੀ ਦਾ ਕਾਰਜ, ਸਭ ਸੁਵਾਰਨਾ, ਸਭ ਨਾ ਗੱਲਾਂ ਸਮਰਥ ਸੁਆਮੀ, ਸੁਖੋ ਮਨ ਹੋ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੀ ਸਾਹਿਬ ਆਖਿਆ ਨਾਹੀਂ, ਘਰ ਤੀ ਰਹਿ ਘਰ ਤਾਂ ਤੀ ਰਹਿ, ਸਭ ਕਿਛ ਹੈ ਜਿਸ ਰਿਹੀ ਸੁ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਬਾਜੀ ਸਬਦ ਕਨੇਰੀ, ਕਹੇ ਨਾਨਕ ਸੱਚੇ ਸਾਹਿਬ ਹੋ ਕਿਆ ਨਾਹੀਂ, ਘਰ ਤੀ ਰਹਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਹੀ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਗੁਰਬਾਣ ਕੀਤਾ ਗੁਰੂ ਬਿਟ ਹਉ, ਜਿਸ ਦਿਆਈ ਪੜਿਆਈ ਆਓ, ਕਹੇ ਨਾਨਕ ਸੋਣੋ ਸੰਤ ਹੋ, ਸਾਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੋ। ਬਾਜੀ ਪੰਜ ਸਾਬਦ ਤੀ ਘਰ ਸੁਭਾਗੈ, ਘਰ ਸੁਭਾਗੈ ਸਭ ਤੋਂ ਬਾਜੀ, ਕਲਾ ਜਿਤ ਘਰ ਧਾਰੀਆ, ਪੰਜ ਦੂਤ ਵਸ ਕੀਤੀ ਕਾਲ ਕੰਠ ਕੁਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕੋਸੀ, ਨਾਮ ਹਰ ਕੈ ਲਾਗੀ, ਕਹੇ ਨਾਨਕ ਤੈ ਸੁਖ ਹੂਆ, ਤਿਤ ਕਰੇ ਅਨਹਦ ਬਾਜੀ, ਆਨੰਦ ਸੁਣੋ ਬੜਫਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਸੀ ਪੂਰੇ, ਗੁਰੂ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰੂ ਡਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰੂ ਚਰਨ ਲਾਗੇ, ਵਾਚੀ ਅਨਹਰ ਤੂਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰੂ ਡਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰੂ ਚਰਨ ਲਾਗੇ, ਵਾਜੀ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ

ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣੇ ਤੇ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕਿਨ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਟੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਦੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਜਿਹਾ ਚੀਰੀ ਲਿਖਿਆ

ਕਾਰਨ ਸਗਲ ਜੰਜਾਲ ਦੇ ਮਹਾਂਵਾਕ ਅਨੁਸਾਰ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਸਵਰਨ ਸਿੰਘ ਜੀ ਤੁੰਗ ਸਤਿਗੁਰੂ ਜੀ ਆਪ ਜੀ ਦੇ ਹੁਕਮ ਸਦਕਾ ਜਿੰਨੀ ਸੰਸਾਰ ਅਤੇ ਸਵਾਸਾਂ ਦੀ ਪੂੰਜੀ ਲੈ ਕਰਕੇ ਆਏ ਸਨ ਸੰਪੂਰਨ ਕਰਕੇ ਆਪ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ ਸਤਿਗੁਰੂ ਜੀਓ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਰਸੋਂ ਰੋਜ਼ ਤੋਂ ਤਿੰਨਾਂ ਦੇ ਧਰਮ ਸੁਪਤਨੀ ਬੀਬੀ ਗੁਰਮੇਲ ਕੌਰ ਜੀ ਤੁੰਗ ਤਿੰਨਾਂ ਦੇ ਸਪੁੱਤਰ ਇੰਦਰਜੀਤ ਸਿੰਘ ਤੁੰਗ ਤਜਿੰਦਰ ਸਿੰਘ ਤੁੰਗ ਦਲਜੀਤ ਸਿੰਘ ਤੁੰਗ ਸਮੂਹ ਪਰਿਵਾਰ ਤੁੰਗ ਪਰਿਵਾਰ ਅਤੇ ਗਰੇਵਾਲ ਪਰਿਵਾਰ ਵੱਲੋਂ ਪਰਸੋਂ ਰੋਜ਼ ਤੋਂ ਸਤਿਗੁਰੂ ਜੀ ਸਰਦਾਰ ਸਵਰਨ ਸਿੰਘ ਜੀ ਦੀ ਆਤਮਿਕ ਸ਼ਾਂਤੀ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਬਾਣੀ ਆਦਿ ਤੋਂ ਮੱਧ ਮੱਧ ਤੋਂ ਸੰਪੂਰਨਤਾ ਤੱਕ ਆਪ ਜੀ ਦੇ ਅਸਥਾਨਾਂ 'ਤੇ ਭੋਗ ਪਾਏ ਗਏ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਰਾਮਕਲੀ ਸਾਧ ਦੀ ਬਾਣੀ ਦੇ ਜਾਪ ਹੋਏ ਸਤਿਗੁਰੂ ਗੁਰਬਾਣੀ ਪੜ੍ਹਦਿਆਂ ਤੋਂ ਆਪ ਜੀ ਦੇ ਸਨਮੁੱਖ ਵਿਚਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਸਤਿਗੁਰੂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਦੀ ਕੀ ਅਰਦਾਸ ਕਿਰਪਾਲਤਾ ਕਰਨੀ ਸਮੂਹ ਤੁੰਗ ਪਰਿਵਾਰ ਅਤੇ ਗਰੇਵਾਲ ਪਰਿਵਾਰ ਨੂੰ ਤੰਦਰੁਸਤੀ ਚੜ੍ਹਦੀ ਕਲਾ ਭਾਣਾ ਮੰਨਣ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਰਦਾਰ ਸਵਰਨ ਸਿੰਘ ਜੀ ਤੁੰਗ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਸਤਿਗੁਰੂ ਜੀਓ ਆਪ ਜੀ ਨੇ ਕਿਰਪਾਲਤਾ ਕਰਨੀ ਕਹਿਤ ਕਬੀਰ ਸੁਣੋ ਰਹੇ ਸੰਤੋ ਖੇਤ ਹੀ ਕਰੋ ਨਿਬੇਰਾ ਆਪ ਕੀ ਵਾਰ ਬਖਸ਼ ਬੰਦੇ ਕੋ ਬਾਹੁਰਨਾ ਭਵਜਲ ਫੇਰਾ ਵਾਲੀਆਂ ਬਖਸ਼ਿਸ਼ਾਂ ਕਰਨੀਆਂ ਸੁੰਦਰ ਪਛਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ ਲੋਕ ਪਰਲੋਕ ਪੜਦੇ ਕੱਜ ਲੈਣੇ ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਖ ਸਦਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਰੋ ਕਿਰਪਾ ਸਤਿਗੁਰੂ ਜੀ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖ।

रण रावण को रंग न तुंग फकीर वारी आप अपनी

ਬਿਨ ਸੋ ਹੈ ਪਰੋ ਆਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਂਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਕਬ ਹੋ ਤਿਨ ਸਭ ਜਨਮ ਅਕਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ।

0: ਦੀਜੈ ਜਨ ਨਾਨਕ ਚਲੈ ਹੈ ਮਿਲਨਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੇ ਨਾਨਕਾ, ਸਾਈ ਗੱਲ ਚੰਗੀ ਦੇ ਮਹਾਕ ਅਨੁਸਾਰ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਪ੍ਰੀਤਵਾਨ ਸਵਰਗਵਾਸੀ ਸਰਦਾਰ ਸਵਰਨ ਸਿੰਘ ਜੀ ਤੁੰਗ, ਜੋ ਕਿ ਪਿਛਲੇ ਦਿਨੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਬਰਾਜੇ ਨੇ, ਉਹਨਾਂ ਦੇ ਅੰਤਿਮ ਸੰਸਕਾਰ ਤੋਂ ਉਪਰੰਤ ਜੋ ਪਰਿਵਾਰ ਵੱਲੋਂ ਗੁਰੂ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਪਰਸੋਂ ਵਾਲੇ ਰੋਜ਼ ਤੋਂ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਜਿਹੜੇ ਸ੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਕਰਾਏ ਸੀ, ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਸੰਪੂਰਨ ਭੋਗ ਪਾਏ ਗਏ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਉਸ ਵਿਛੜੀ ਰੂਹ ਨੂੰ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਸਮੂਹ ਪਰਿਵਾਰ ਉਹਨਾਂ ਦੇ ਧਰਮ ਪਤਨੀ ਬੀਬੀ ਗੁਰਮੇਲ ਕੌਰ ਜੀ ਤੁੰਗ, ਬੇਟਾ ਇੰਦਰਜੀਤ ਸਿੰਘ ਜੀ ਤੁੰਗ, ਤੇਜਿੰਦਰ ਸਿੰਘ ਜੀ ਤੁੰਗ, ਦਲਜੀਤ ਸਿੰਘ ਜੀ ਤੁੰਗ, ਸਮੂਹ ਤੁੰਗ ਪਰਿਵਾਰ ਅਤੇ ਗਰੇਵਾਲ ਪਰਿਵਾਰ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀ ਕਰਵਾਈਆਂ ਨੇ। ਗੁਰੂ ਮਹਾਰਾਜ ਕਿਰਪਾ ਕਰਨ ਸਮੁੱਚੇ ਪਰਿਵਾਰ ਦੇ ਸਿਰ 'ਤੇ ਆਪਣਾ ਮਿਹਰਾਂ ਪ੍ਰਿਆਤ ਰੱਖਣ, ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ, ਇਹ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸੋ ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿੱਚ ਕਿ ਮੇਨ ਹਾਲ ਦੇ ਵਿੱਚ ਅਲਾਣੀਆਂ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਸਤਿਗੁਰਾਂ ਦੀ ਦੱਸੀ ਹੋਈ ਮਰਿਆਦਾ ਅਨੁਸਾਰ ਗੁਰਬਾਣੀ ਦਾ ਕੀਰਤਨ ਹੋਵੇਗਾ, ਉਸ ਤੋਂ ਬਾਅਦ ਅਰਦਾਸ ਬੇਨਤੀ ਹੋਵੇਗੀ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸੰਗਤਾਂ ਦਾ ਤੁੰਗ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਆਓ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਵਡਹੰਸ ਮਹੱਲਾ ਪਹਿਲਾ ਕਹਰ ਪੰਜਵਾਂ ਅਲਾਹਣੀਆਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਧੰਨ ਸਰੰਦਾ ਸੱਚਾ ਪਾਤਸ਼ਾਹੋ ਜਿਨ ਜਗ ਧੰਦੈ ਲਾਇਆ ਮੁਹਲਤ ਪੁਨੀ ਪਾਈ ਭਰੀ ਜਾਨੀ ਅੜਾ ਕੱਤ ਚਲਾਇਆ ਜਾਨੀ ਕੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਬਾਏ ਕਾਇਆ ਹੰਸ ਥੀਆ ਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤਿਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਭਿਆਣਾ ਇੱਥੇ ਧੰਦਾ ਕੂੜਾ ਚਾਰ ਦਿਹਾ ਅੱਗੇ ਸਰ ਪਰ ਜਾਣਾ ਆਗੈ ਸਰ ਪਰ ਜਾਣਾ ਜਿਉਂ ਮਹਿਮਾਣਾ ਕਾਹੇ ਗਰਬ ਕੀਜੈ ਜਿਤ ਸੇਵੈਂ ਦਰਗਹਿ ਸੁਖ ਪਾਈਐ ਨਾਮ ਤਸੈ ਕਾਲੀ ਜੈ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕਿਆ ਵਿਹਾਣਾ ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀ ਲੜਾ ਇਹੋ ਸੰਸਾਰੋ ਜਲ ਥਲ ਮਹੀਲ ਰਵ ਰਹਿਆ ਸਾਚੜਾ ਸਿਰਜਣ ਹਾਰੋ ਸਾਚਾ ਸਿਰਜਣ ਹਾਰੋ ਅਲਖ ਅਪਾਰੋ ਤਾਂ ਕਾਂਤ ਨਾ ਪਾਇਆ ਆਇਆ ਤਿਨਕਾ ਸਫਲ ਪਿਆ ਹੈ ਇੱਕ ਮਨ ਜਿਨੀ ਧਿਆਇਆ ਢਾਹੇ ਢਾਹੈ ਉਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀ ਲੜਾ ਇਹੋ ਸੰਸਾਰੋ ਨਾਨਕ ਰੁਨਾ ਬਾਬਾ ਜਾਣੀਐ ਜੈ ਰੋਵੈ ਲਾਇ ਪਿਆ ਰੋਵਾਲੇ ਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬੇਕਾਰੋ ਰੋਵਣ ਸਗਲ ਬੇਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿਸ ਸੂਜੈ ਨਾਹੀ ਏ ਤਨ ਵੈ ਖੋਵੈ ਐਥੈ ਆਇਆ ਸਭ ਕੋ ਜਾਸੀ ਕੂੜ ਕਰੋ ਹੰਕਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆ ਰੋਵੜ ਹੰਸ ਮਹੱਲਾ ਪਹਿਲਾ ਆਵੋ ਮਿਲੋ ਸਹੇਲੀ ਹੋ ਸਚੜਾ ਨਾਮ ਲਏ ਹਾਂ ਰੋਵੈ ਹੈ ਬਿਰਹਾ ਤਨ ਕਾ ਆਪਣਾ ਸਾਹਿਬ ਸੰਮਾਲੇ ਹਾਂ ਸਾਹਿਬ ਸੰਮਾਲੇ ਪੰਥ ਨਿਹਾਲੇ ਅਸਾਂ ਪੇ ਉੱਥੇ ਜਾਣਾ ਜਿਸ ਕਾ ਕੀਆ ਤਿਨ ਹੀ ਲੀਆ ਹੋ ਅਤ ਸਹਿ ਕਾ ਭਾਣਾ ਜੋ ਤਿਨ ਕਰ ਪਾਇਆ ਸੋ ਆਗੈ ਆਇਆ ਅਸੀਂ ਕੇ ਹੁਕਮ ਕਰੇ ਹਾਂ ਆਵੋ ਮਿਲੋ ਸਹੇਲੀ ਹੋ ਸਚੜਾ ਨਾਮ ਲਏ ਹਾਂ ਮਰਨ ਨਾ ਮੰਦਾ ਲੋਕਾਂ ਆਖੀਐ ਜੇ ਮਰ ਜਾਣੇ ਐਸਾ ਕੋਏ ਸੇਵੋ ਸਾਹਿਬ ਸਮਰੱਥ ਆਪਣਾ ਪੰਥ ਸੁਹੇਲਾ ਅੱਗੇ ਹੋਏ ਪੰਥ ਸੁਹੇਲੇ ਜਾਵੋ ਤਾਂ ਫਲ ਪਾਵੋ ਆਗੈ ਮਿਲੈ ਵਡਾਈ ਭੇਟੈ ਸਿਉਂ ਜਾਵੋ ਸੱਚ ਸਮਾਵੋ ਤਾਂ ਪਤ ਲਿਖੈ ਪਾਈ ਮਹਿਲੀ ਜਾਏ ਪਾਵੋ ਖਸਮੈ ਭਾਵੋ ਰੰਗ ਸਿਉ ਰਲੀਆਂ ਮਾਣੇ ਮਰਨ ਨਾ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣੈ ਮਰਨ ਮੁਨਸਾ ਸੂਰਿਆਂ ਹੱਕ ਹੈ ਜੋ ਹੋਏ ਮਰਨ ਪਰਵਾਣੂ ਸੂਰੇ ਸਹੀ ਆਗੈ ਆਖੀਐ ਦਰਗਹਿ ਪਾਵੈਂ ਸਾਚੀ ਮਾਣੋ ਦਰਗਹਿ ਮਾਣ ਪਾਵੈਂ ਪਤ ਸਿਉਂ ਜਾਵੈਂ ਆਗੈ ਦੁੱਖ ਨਾ ਲਾਗੈ ਘਰ ਏਕ ਤੇ ਆਵੈਂ ਤਾਂ ਫਲ ਪਾਵੈਂ ਜਿਸੇਵੈਂ ਸੋ ਭਾਉ ਪਾਗੈ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੇ ਜਾਣੋ ਮਰਨ ਮੁਨਸਾ ਸੂਰਿਆਂ ਹੱਕ ਹੈ ਜੇ ਜੋ ਹੋਏ ਮਰਹੈ ਪਰਵਾਣੋ ਨਾਨਕ ਕਿਸਨੋ ਬਾਬਾ ਰੋਈ ਹੈ ਬਾਜੀ ਹੈ ਇਹੋ ਸੰਸਾਰੋ ਕੀਤਾ ਵੇਖੈ ਸਾਹਿਬੇ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੇ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੇ ਜਿਨ ਕਿਛ ਕੀਆ ਸੋਈ ਜਾਣੇ ਤਾਂ ਕਾ ਰੂਪ ਅਪਾਰੋ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਰੰਦਾ ਸੱਚਾ ਜਾਣੀਐ ਸੱਚੜਾ ਪਰਵਦਗਾਰੋ ਜਿਨ ਆਪੀਨੇ ਆਪ ਸਾਜਿਆ ਸੱਚੜਾ ਅਲਖ ਅਪਾਰੋ ਦੋਏ ਪੁੜ ਜੋੜ ਵਿਛੋੜਿਅਨ ਗੁਰਬਿਨ ਕੋ ਰੰਧਾਰੋ ਸੂਰਜ ਚੰਦ ਸਿਰਜਨ ਹੈ ਨਿਸਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ ਰਹਾਓ ਤੁਧ ਸਿਰ ਜੀ ਮੇਦਨੀ ਦੁੱਖ ਸੁਖ ਦੇਵਨ ਹਾਰੋ ਨਾਰੀ ਪੁਰਖ ਸਿਰ ਜਿਐ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀ ਆ ਦੇਹ ਜੀਆਂ ਆਦਾਰੋ ਕੁਦਰਤ ਤਖਤ ਰਚਾਇਆ ਸੱਚ ਨਿਬੇੜਨ ਹਾਰੋ ਆਵਾਗਮਨ ਸਿਰ ਜਿਆ ਤੂੰ ਥਿਰ ਕਰਨੈ ਹਾਰੋ ਜੰਮਣ ਮਰਨਾ ਆਏ ਗਿਆ ਬਦਕ ਜੀਓ ਬੇਕਾਰੋ ਭੂਡੜੈ ਨਾਮ ਵਿਸਾਰਿਆ ਬੂਡੜੇ ਕਿਆ ਤਿਸ ਚਾਰੋ ਗੁਣ ਛੋੜ ਬਿਖ ਲਦਿਆ ਆਪ ਗੁਣ ਕਾਵਣ ਜਾਰੋ ਸਦੜੇ ਆਏ ਤੇ ਨਾ ਜਾਨੀਆ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁੰਨਿਆ
ਵਿਛੜਿਆ ਮੇਲਣਹਾਰੋ ਰੂਪ ਨਾ ਜਾਣੈ ਸੋਹਣੀਐ ਹੁਕਮ ਬੱਧੀ ਸਰਕਾਰੋ ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰੋ ਨੌ ਦਾਜ ਠਾਕੇ ਹੁਕਮ ਸੱਚੈ ਹੰਸ ਗਿਆ ਗਹਿਣਾ ਰੇ ਸਾ ਤਨ ਛੁੱਟੀ ਮੁੱਠੀ ਝੂਠ ਵਿਦਣੀਆ ਮਿਰਤਕੜਾ ਅੰਗਨੜੇ ਬਾਰੇ ਸੁਰਤ ਮੋਈ ਮਰ ਮਾਈ ਐ ਮਹਿਲ ਰੁੰਨੀ ਦਰਬਾਰੇ ਰੋਵੋ ਕੰਤ ਮਹੇਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪੱਟ ਅੰਬਾਰੇ ਵਾਜੇ ਵੱਜੇ ਸੱਚੀ ਬਾਣੀਆ ਪੰਚ ਮੋਏ ਮਨ ਮਾਰੇ ਜਾਨੀ ਵਿਛੁੰਨੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀ ਐ ਫਿਰ ਸੱਚੜੈ ਹੇਤ ਪਿਆਰੇ ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹਉ ਮੁੱਠੜੀ ਧੰਦੈ ਧਾਵਣੀਆਂ ਫਿਰ ਛੋਡਿਆੜੀ ਵਿਦਣ ਕਾਰੇ ਘਰ ਘਰ ਕੰਤ ਮਹੇਲੀਆ ਰੂੜੈ ਹੇਤ ਪਿਆਰੇ ਮੈਂ ਫਿਰ ਸੱਚ ਸਾਲਾਹਣਾ ਹੋ ਰਹਿ ਸਿਆੜੀ ਨਾਮ ਪਧਾਰੇ ਗੁਰ ਮਿਲਿਆ ਵੇਸ ਪਲਟਿਆ ਸਾਤਨ ਸੱਚ ਸਿਗਾਰੋ ਆਵੋ ਮਿਲੋ ਸਹੇਲੀ ਹੋ ਸਿਮਰੋ ਸਿਰਜਣ ਹਾਰੋ ਬਈਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਭਾਲੀਐ ਘੱਟ ਘੱਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨੇ ਰਚਨਾ ਰਾਚੀ ਨਾਮ ਤੇ ਆਏ ਤਾਂ ਸੁਖ ਪਾਏ ਬਿਨ ਨਾ ਮੈਂ ਪਿੜਕਾਚੀ ਜਿਨ ਥਾਪੀ ਵਿਦ ਜਾਣੈ ਸੋਈ ਕਿਆ ਕੁ ਕਹੈ ਵਖਾਣੋ ਜਿਨ ਜਗ ਥਾਪ ਵਿਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅੱਧ ਪੰਦੈ ਹੈ ਸੰਸਾਰੋ ਆ ਸਿਰ ਸ ਚੱਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਆ ਦੁੱਖ ਸੁਖ ਦੀਆ ਜਿਹਾ ਕੀ ਆ ਸੋ ਨਿਬਹਿ ਜੀ ਨਾਲੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ ਆਪ ਨਿਰਾਲਮ ਧੰਦੈ ਬਾਦੀ ਗਰ ਹੁਕਮ ਛਡਾਵਣ ਹਾਰੋ ਅੱਜ ਕੱਲ੍ਹ ਕਰਦਿਆਂ ਕਾਲ ਬਿਆਪੈ ਦੂਜੈ ਪਾਏ ਬੇਕਾਰੋ ਜਮ ਮਾਰਗ ਪੰਥ ਨਾ ਸੁਜਈ ਉੱਜੜ ਅੰਧ ਗੁਬਾਰੋ ਆ ਨਾ ਜਾਲ ਲੇ ਫੁਤਲਾਈ ਆ ਨਾ ਭੋਜਨ ਪਰਕਾਰੋ ਆ ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸਿਗਾਰੋ ਗਲ ਸੰਗਲ ਸਿਰ ਮਾਰੇ ਉਬੋ ਨਾ ਦੀ ਸਹਿ ਕਾਰ ਬਾਰੋ ਹਿਬ ਕੇ ਰਾਹੇ ਜੰਮਨ ਨਾਹੀਂ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀਂ ਸਾਚਾ ਇਹੋ ਵਿਚਾਰੋ ਬਾਬਾ ਰੋਵੈ ਰਵਹੈ ਸੋ ਜਾਣੀਐ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ ਧੰਦਾ ਰੋਵੇ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜਿਉਂ ਬਾਜੀ ਗਰ ਭਰਮੈ ਭੁੱਲੈ ਝੂਠ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹ ਜੱਗ ਝੂਠ ਪਸਾਰੋ ਆ ਸੱਚਾ ਘਰ ਸੱਚੜੈ ਸੇਵੀ ਹੈ ਸੱਚ ਖਰਾ ਸੱਚਿਆਰੋ ਆ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰ ਆਓ ਨਾ ਬੈਸੋ ਕਹੀਐ ਜਿਉਂ ਸੁਣੈ ਘਰ ਕਾਓ ਜੰਮਣ ਮਾਰਨ ਵੱਡਾ ਵਿਛੋੜਾ ਬਿਨ ਸਹਿ ਜੱਗ ਸਬਾਏ ਲੱਭ ਧੰਦੈ ਮਾਇਆ ਜਗਤ ਭੁਲਾਇਆ ਕਾਲ ਖੜਾ ਰੁਆਏ ਬਾਬਾ ਆਵੋ ਭਾਈ ਹੋ ਗੱਲ ਮਿਲ ਹੈ ਮਿਲ ਮਿਲਦੇ ਅਸੀਂ ਸਾਹੇ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆ ਦੇਹੇ ਅਸੀਂ ਸਾਹੇ ਆਸੀਸਾ ਦੇ ਵੋ ਭਗਤ ਕਰੇ ਵੋ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾਵੋ ਥੇ ਹੋ ਥਾਵੋ ਗੁਰ ਸ਼ਬਨੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸੱਚੈ ਵੇਸੇ ਸਾਜਨ ਸਹਿਣ ਮਿਲੋ ਸੰਜੋਗੀ ਗੁਰਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜੱਗ ਮੈਂ ਹੈ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਬਹਿ ਸਾਚੇ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣ ਯਾਰੀ ਕਾਮਣ ਪਾਏ ਬਹੁ ਰੰਗੀ ਗੱਲ ਤਾਗਾ ਹੋਸ਼ੀ ਮਤ ਭਇਆ ਮਨ ਹੋਛਾ ਗੁੜ ਸਾ ਮੱਖੀ ਖਾਇਆ ਨਾਮ ਰਜਾ ਦਿਆਇਆ ਕਲ ਭੀਤਰ ਨਾਂਗੋ ਬੰਦ ਚਲਾਇਆ ਬਾਬਾ ਰੋਵੋ ਜੇ ਕਿਸੈ ਰੋਵਣਾ ਜਾਨੀ ਅੜਾ ਬੰਦ ਪਠਾਇਆ ਹੈ ਲਿਖਿਆੜਾ ਲੇਖ ਨਾ ਮੇਟੀਐ ਦਰ ਹਾਕਾਰੜਾ ਆਇਆ ਹੈ ਹਾਕਾਰਾ ਆਇਆ ਜਾਤ ਸੁਭਾਇਆ ਰੁਨੇ ਰੋਵਣ ਹਾਰੇ ਪੁੱਤ ਭਾਈ ਪਾਤੀਜੇ ਰੋਵੈ ਪ੍ਰੀਤਮ ਅਤ ਪਿਆਰੇ ਭੈ ਰੋਵੈ ਗੁਣ ਸਾਰ ਸਮਾਲੇ ਕੋ ਮਰੈ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵਹਿ ਸੱਚ ਸਮਾਲੇ ਭੈ ਰੋਵੈ ਗੁਣ ਸਾਰ ਸਮਾਲੇ ਕੋ ਮਰੈ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵਹਿ ਸੱਚ ਸਮਾਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ। ਘੱਲਿਆ ਵੇ ਨਾਨਕਾ ਸਦੇ ਉੱਠ ਜਾਏ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਵਰਨ ਸਿੰਘ ਜੀ ਤੋਂਗ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਤਿੰਨਾਂ ਦੇ ਨਿਮਿੱਤ ਪਰਿਵਾਰ ਵੱਲੋਂ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੁਆਏ ਗਏ, ਉਪਰੰਤ ਕੀਰਤਨ ਹੋਏ। ਆਪਾਂ ਸਾਰਿਆਂ ਨੇ ਰਲ ਕੇ ਅਰਦਾਸ ਕੀਤੀ ਹੈ ਕਿ ਸਤਿਗੁਰੂ ਜੀ ਅਬ ਕੀ ਵਾਰ ਬਖਸ਼ ਬੰਦੇ ਕੋ ਬਾਹਰ ਨਾ ਭੋਜਨ ਫੇਰਾ। ਇਸ ਮਾਤ ਲੋਕੇ ਅੰਦਰ ਵਿਚਰਦਿਆਂ ਜਾਣੇ ਅਣਜਾਣੇ ਵਿੱਚ ਤਿੰਨਾਂ ਪਾਸੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਕਿਰਪਾ ਕਰਨੀ ਨਾ ਚਿਤਾਰਦੇ ਹੋਏ ਸਦੀਵ ਕਾਲ ਲਈ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਸ ਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਜੋਗ ਹੈ, ਬਖਸ਼ ਲੈਣਾ। ਆਓ ਹੁਣ ਸਾਰੀ ਸੰਗਤ ਰਲ ਕੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਪ ਕਰੀਏ ਜੀ।

ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਰੇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ।

ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਅਤੇ ਗਵਾਹੀ ਦੇ ਕੇ ਨਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਅਸੀਸ ਦਿੱਤੇ ਬੰਨ੍ਹ ਬੰਨ੍ਹ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖੋ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ।

ਜੀ ਨੂੰ ਸੰਸਾਰ 'ਤੇ ਭੋਗਦਿਆਂ ਅਕਾਲ ਚਲਾਣਾ ਕਰ ਗਏ ਸਨ ਸਤਿਗੁਰੂ ਜੀ, ਉਹ ਤਿਨ੍ਹਾਂ ਦੇ ਅੰਤਿਮ ਅਰਦਾਸ ਸਮਾਗਮਾਂ ਵਾਸਤੇ ਆਪ ਜੀ ਦੇ ਅਸਥਾਨਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਉਪਰੰਤ ਅਲਾਣੀਆਂ ਦੇ ਪਾਠ ਹੋਏ, ਗੁਰਬਾਣੀ ਕੀਰਤਨ ਹੋਏ, 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਸਤਿਗੁਰੂ ਦੀ ਕਿਰਪਾਲਤਾ ਕਰਨੀ, ਸਰਦਾਰ ਸਵਰਨ ਸਿੰਘ ਦੀ ਤੁੰਗ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਆਤਮਿਕ ਸ਼ਾਂਤੀ

ਕਿਰਪਾ ਕਰਨੀ। ਪਰਿਵਾਰ ਵੱਲੋਂ ਸਰਦਾਰ ਸਵਰਨ ਸਿੰਘ ਜੀ ਤੁੰਗ ਦੇ ਧਰਮ ਸੁਪਤਨੀ ਬੀਬੀ ਗੁਰਮੇਲ ਕੌਰ ਜੀ ਤੁੰਗ, ਤਿਨ੍ਹਾਂ ਦੇ ਸਪੁੱਤਰ ਇੰਦਰਜੀਤ ਸਿੰਘ ਜੀ ਤੁੰਗ, ਤਜਿੰਦਰ ਸਿੰਘ ਤੁੰਗ, ਦਲਜੀਤ ਸਿੰਘ ਤੁੰਗ, ਸਮੂਹ ਤੁੰਗ ਪਰਿਵਾਰ ਅਤੇ ਗਰੇਵਾਲ ਪਰਿਵਾਰ ਵੱਲੋਂ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ। ਜੋਦੜੀ ਸਤਿਗੁਰੂ ਕਿਰਪਾ ਕਰਨੀ, ਪਰਿਵਾਰ ਅੰਦਰ ਆਪਸੀ ਏਕਤਾ ਇਤਫਾਕ ਬਖਸ਼ਿਸ਼ ਕਰਨਾ ਸਤਿਗੁਰੂ ਜੀਓ। ਆਪ ਜੀ ਦੇ ਹਜ਼ੂਰ ਸਰਦਾਰ ਬਲਬੀਰ ਸਿੰਘ ਜੀ ਗਰੇਵਾਲ, ਬੀਬੀ ਪਰਮਿੰਦਰ ਕੌਰ ਜੀ ਗਰੇਵਾਲ UK ਨਿਵਾਸੀ, ਤਿਨ੍ਹਾਂ ਵੱਲੋਂ ਸਰਦਾਰ ਸਵਰਨ ਸਿੰਘ ਜੀ ਤੁੰਗ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ। ਜੋਦੜੀ ਸਤਿਗੁਰੂ ਕਿਰਪਾਲਤਾ ਕਰਨੀ, ਆਪ ਜੀ ਨੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਕੇ ਪਰਿਵਾਰ ਅੰਦਰ ਸੁੱਖ ਸ਼ਾਂਤੀ ਵਰਤਾਉਣੀ। ਸਤਿਗੁਰੂ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਕਿਰਪਾ ਸਤਿਗੁਰੂ ਦੇ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਤਸੰਗ ਜੀਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਰਾਣਾ ਰਾਵ ਨਾ ਕੋ ਰਹਿ ਰੰਗ ਨਾ ਤੁੰਗ, ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਦੇ ਮਾਂ ਵਾਕ ਅਨੁਸਾਰ। ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਸਰਦਾਰ ਸਵਰਨ ਸਿੰਘ ਜੀ ਤੁੰਗ, ਜੋ ਕਿ ਪਿਛਲੇ ਦਿਨੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਬਰਾਜੇ ਨੇ, ਉਹਨਾਂ ਦੇ ਅੰਤਮ ਸੰਸਕਾਰ ਤੋਂ ਉਪਰੰਤ ਆਪ ਸੰਗਤਾਂ ਨੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਅਲਾਹਣੀਆਂ ਦੇ ਪਾਠ ਸਰਵਣ ਕੀਤੇ। ਉਸ ਤੋਂ ਪਹਿਲਾਂ ਆਪ ਸੰਗਤਾਂ ਨੇ ਸੇਵਕ ਪਰਿਵਾਰ ਸਵਰਗਵਾਸੀ ਸਰਦਾਰ ਸਵਰਨ ਸਿੰਘ ਜੀ ਤੁੰਗ, ਉਹਨਾਂ ਦੇ ਧਰਮ ਪਤਨੀ ਬੀਬੀ ਗੁਰਮੇਲ ਕੌਰ ਜੀ ਤੁੰਗ, ਬੇਟਾ ਇੰਦਰਜੀਤ ਸਿੰਘ ਜੀ ਤੁੰਗ, ਤੇਜਿੰਦਰ ਸਿੰਘ ਜੀ ਤੁੰਗ, ਦਲਜੀਤ ਸਿੰਘ ਜੀ ਤੁੰਗ, ਸਮੂਹ ਤੁੰਗ ਪਰਿਵਾਰ ਅਤੇ ਗਰੇਵਾਲ ਪਰਿਵਾਰ ਵੱਲੋਂ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਜਿਹੜੇ ਸ੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਕਰਾਏ ਸੀ, ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਸੰਪੂਰਨ ਭੋਗ ਪਾਏ ਗਏ ਨੇ। ਆਪ ਸੰਗਤਾਂ ਨੇ ਉਸ ਤੋਂ ਬਾਅਦ ਅਲਾਹਣੀਆਂ ਦੇ ਪਾਠ ਸਰਵਣ ਕੀਤੇ ਅਤੇ ਸਤਿਗੁਰਾਂ ਦੀ ਦੱਸੀ ਹੋਈ ਮਰਿਆਦਾ ਅਨੁਸਾਰ ਅੰਤੇ ਸਤਿਗੁਰੂ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਬਾਨ ਜੀ ਦੇ ਮਾਵਾਕ ਅਨੁਸਾਰ। ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਕੀਤੇ ਗਏ ਨੇ। ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ। ਸੁਦਾਸ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਮੁੱਚੇ ਸਟਾਫ ਵੱਲੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ, ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਉਸ ਵਿਛੜੀ ਰੂਹ ਨੂੰ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ। ਪਿੱਛੇ ਸਮੂਹ ਪਰਿਵਾਰ ਤੁੰਗ ਪਰਿਵਾਰ ਨੂੰ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸੋ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ। ਮੈਂ ਤੁੰਗ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਹੈ। ਸੋ ਸਾਰੀਆਂ ਸੰਗਤਾਂ ਦਾ ਸਮੁੱਚੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਜੀ, ਸੋ ਆਪਣੇ ਪਾਸ ਦੋ ਬੁਲਾਰੇ ਨੇ, ਗਿਆਨੀ ਸੰਤੋਖ ਸਿੰਘ ਜੀ, ਉਸ ਤੋਂ ਬਾਅਦ ਸਰਦਾਰ ਸੁਰਿੰਦਰ ਸਿੰਘ ਜੀ ਮਾਨਕੂ ਸਾਹਿਬ, ਉਹ ਵੀ ਇੱਥੇ ਦਰਬਾਰ ਹਾਲ ਦੇ ਵਿੱਚ ਬੈਠੇ ਨੇ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂ ਗਿਆਨੀ ਸੰਤੋਖ ਸਿੰਘ ਜੀ ਉਸ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਜੀ। ਮੈਂ ਉਹਨਾਂ ਨੂੰ ਬੇਨਤੀ ਕਰਾਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਗਈ ਫਤਿਹ ਦੁਆਰਾ ਸਾਂਝ ਪਾਈ ਹੈ। ਗੱਜ ਕੇ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਥਾਂ ਥਾਂ ਸਪੱਸ਼ਟ ਫਰਮਾਉਂਦੇ ਨੇ ਕਿ ਰਾਮ ਗਇਓ, ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉਂ ਸੰਸਾਰ। ਇਸ ਸੰਸਾਰ ਦੇ ਵਿੱਚ ਵੱਡੇ ਵੱਡੇ ਰਾਵਣ ਵਰਗੇ ਰਾਜੇ, ਉਹਨਾਂ ਨੂੰ ਵੀ ਅੰਤ ਸਮੇਂ ਜਾਣਾ ਪਿਆ। ਉਹਨੂੰ ਵੱਡਾ ਰਾਜਾ ਹੋਰ ਕੌਣ ਹੋ ਸਕਦਾ ਹੈ? ਚਾਰਾਂ ਵੇਦਾਂ ਦਾ ਤਤਕਰਾ, ਚਾਰਾਂ ਵੇਦਾਂ ਦਾ ਭਾਸ਼ ਯਾਨੀ ਅਰਥ ਟੀਕਾ ਲਿਖਣ ਵਾਲਾ ਵਿਦਵਾਨ ਬ੍ਰਾਹਮਣ, ਵਿੱਦਿਆ ਦਾ ਵਿੱਦਿਆ ਵੀ ਸੰਸਾਰ, ਧਾਰਮਿਕ ਵਿੱਦਿਆ ਵੀ ਔਰ ਸੰਸਾਰਿਕ ਵਿੱਦਿਆ, ਜਿਹਦੇ ਘਰ ਤਪਤ ਸੂਰਜ ਤਪ ਜਾ ਕੇ ਤਪੇ ਰਸੋਈ, ਜਿਹਦੀ ਰਸੋਈ ਦੇ ਵਿੱਚ ਸੂਰਜ ਦੀ ਅੱਗ ਬਲਦੀ ਹੁੰਦੀ ਸੀ, ਸੋਇਨੇ ਗੜ੍ਹ ਲੰਕਾ ਕਾ ਭਇਆ। ਪਰ ਇਹ ਅਖੀਰ 'ਤੇ ਮਹਾਰਾਜ ਦੇ ਵਿੱਚ ਸ੍ਰੀ ਗੁਰਬਾਣੀ ਦੇ ਅੰਦਰ ਉਹਨੂੰ ਮੂਰਖ ਕਿਹਾ ਗਿਆ। ਇੰਨੇ ਵੱਡੇ ਵਿਦਵਾਨ ਨੂੰ, ਏਡੇ ਵੱਡੇ ਰਾਜੇ ਨੂੰ ਜਿਹਦੀ ਰਾਜਧਾਨੀ ਸੋਨੇ ਦੀ ਬਣ ਚੁੱਕੀ ਹੋਈ ਸੀ, ਇੰਨਾ ਆਰਥਿਕ ਤੌਰ 'ਤੇ ਅੱਗੇ ਵੱਧ ਚੁੱਕਿਆ ਹੋਇਆ ਸੀ ਉਸਦਾ ਰਾਜ, ਉਸਦਾ ਦੇਸ਼, ਕਿ ਉਹ ਫਿਰ ਇੱਥੋਂ ਇਸ ਸੰਸਾਰ ਦੇ ਵਿੱਚੋਂ ਕੀ ਲੈ ਗਿਆ? ਮੂਰਖ ਸਾਬਤ ਹੋਇਆ, ਮੂਰਖ ਰਾਵਣ ਕਿਹਾ ਲੈ ਗਿਆ। ਉਹ ਗੁਰਬਾਣੀ ਵਿੱਚ ਦੇ ਅਨੁਸਾਰ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ ਨੂੰ ਵਿਸਥਾਰ ਵਿੱਚ ਹੋਰ ਲਿਖਿਆ, ਰਾਮ ਗਇਓ ਅਤੇ ਰਾਵਣ ਗਇਓ। ਰਾਮ ਵਰਗੇ ਅਵਤਾਰ ਯੁੱਗ ਪੁਰਸ਼ ਉਹ ਵੀ ਸੰਸਾਰ ਵਿੱਚ ਨਹੀਂ ਰਹੇ, ਰਾਵਣ ਵਰਗੇ ਕਾਮਯਾਬ ਰਾਜੇ ਵੀ ਸੰਸਾਰ ਵਿੱਚ ਨਹੀਂ ਰਹੇ। ਪਰ ਸਾਨੂੰ ਅਜੇ ਵੀ ਯਕੀਨ ਨਹੀਂ ਆਉਂਦਾ ਕਿ ਅਸੀਂ ਵੀ ਚਲੇ ਜਾਣਾ। ਹਮ ਵੀ ਵੰਨਾਂ ਡੁੰਮਣੀ ਰੋਵਾਂ ਝੀਣੀ ਬਾਣ, ਇਹ ਗੁਰਬਾਣੀ ਦੇ ਵਿੱਚ ਉਪਦੇਸ਼ ਹੁੰਦਿਆਂ ਵੀ ਸਾਨੂੰ ਨਹੀਂ ਪਤਾ। ਇਹ ਸ਼ਾਇਦ ਇਹ ਵੀ ਕਾਦਰ ਦੀ, ਕੁਦਰਤ ਦੀ ਸਾਡੇ ਉੱਪਰ ਕਿਰਪਾ ਹੋਵੇ, ਮਿਹਰਬਾਨੀ ਹੋਵੇ ਕਿ ਉਹਨੇ ਸਾਨੂੰ ਸਾਡਾ ਅੰਤਮ ਦਿਨ ਸਾਡੇ ਤੋਂ ਛੁਪਾ ਕੇ ਰੱਖਿਆ ਹੋਇਆ। ਜੇ ਸਾਨੂੰ ਪਤਾ ਲੱਗ ਜਾਵੇ ਕਿ ਸਾਡੇ ਗਿਣਤੀ ਮਿਣਤੀ ਦੇ ਇੰਨੇ ਦਿਨ ਰਹਿ ਗਏ ਨੇ, ਤਾਂ ਸ਼ਾਇਦ ਸੰਸਾਰ ਦੀ ਇਹ ਰੂਪ, ਇਹ ਸ਼ਕਲ ਨਾ ਹੋਵੇ ਅਤੇ ਅਸੀਂ ਸਾਰਾ ਕੁਝ ਛੱਡ ਕੇ ਬਹਿ ਜਾਈਏ। ਸੋ ਇਹ ਕੁਦਰਤ ਦੇ ਸਾਜਣ ਵਾਲਾ ਕਾਦਰ ਹੀ ਜਾਣਦਾ ਹੈ ਕਿ ਉਹਨੇ ਕਿਵੇਂ ਸੰਸਾਰ ਨੂੰ ਚਲਾਉਣਾ। ਫਿਰ ਅਸੀਂ, ਕਿਉਂਕਿ ਉਹ ਮਾਲੀ ਨੂੰ ਪਤਾ ਆ ਕਿ ਕਿਹੜਾ ਪਾਉਂਦਾ, ਕਿੱਥੋਂ ਖੱਗਣਾ ਆ ਅਤੇ ਕਿੱਥੇ ਲਾਉਣਾ, ਅਸੀਂ ਆਪਣੀ ਸੋਚ ਦੇ ਨਾਲ ਸੋਚਦੇ ਹਾਂ ਵੀ ਅਜੇ ਤਾਂ ਵੇਖਣ ਦੇ ਦਿਨ ਸੀ, ਅਜੇ ਤਾਂ ਕਾਲੀ ਸੀ, ਅਜੇ ਤਾਂ ਪੋਤਰਿਆਂ ਦਾ ਵਿਆਹ ਵੇਖਣਾ ਸੀਗਾ, ਇਹ ਸੋਚ ਅਸੀਂ ਕਰਦੇ ਹਾਂ। ਪਰ ਜਿਹਨੇ ਦਿਨ ਸਵਾਸ ਗਿਣ ਕੇ ਪਾਏ ਹੋਏ ਨੇ, ਉਹ ਜਾਣਦਾ ਆ ਕਿ ਕਿਹੜਾ ਬੂਟਾ ਮਾਲੀ ਦੇ ਅਨੁਸਾਰ ਕਿੱਥੇ ਕਿਵੇਂ ਲਾਉਣਾ ਆ। ਸੋ ਇੱਧਰੋਂ ਪੁੱਟਣਾ ਅਤੇ ਇੱਧਰ ਲਾਉਣਾ, ਰੱਬ ਦਾ ਇਹੀ ਕੰਮ ਹੈ ਸੰਸਾਰ ਦੇ ਵਿੱਚ। ਸੋ ਜਿਸ ਦੀ, ਜਿਸ ਆਪਣੇ ਪ੍ਰੋਮੀਨੈਂਟ ਸਿੱਖ ਸਮਾਜ ਦੇ ਮੈਂਬਰ ਔਰ ਹਰ ਪੱਖ ਤੋਂ ਸਫਲਤਾ ਸਹਿਤ ਇਸ ਸੰਸਾਰ ਦੇ ਵਿੱਚੋਂ ਉਹਦੇ ਸੱਦੇ 'ਤੇ, ਬੁਲਾਵੇ 'ਤੇ ਚਲੇ ਗਏ, ਕਿੱਥੇ ਜਾ ਕੇ ਉਹਨਾਂ ਨੇ ਟਿਕਣਾ ਆ, ਕਿੱਥੇ ਜਾ ਕੇ ਉਹਨਾਂ ਨੇ ਆਪਣੀ ਸੁਗੰਧੀ ਫੈਲਾਉਣੀ ਹੈ, ਇਹ ਉਹਨਾਂ ਨੂੰ ਪੁੱਟਣ ਵਾਲਾ, ਲਿਜਾਣ ਵਾਲਾ ਜਾਣਦਾ ਹੈ ਜਾਂ ਉਹ ਜਾਣ ਸਕਦੇ ਨੇ, ਅਸੀਂ ਨਹੀਂ ਜਾਣ ਸਕਦੇ। ਸਰਦਾਰ ਸਵਰਨ ਸਿੰਘ ਜੀ ਤੁੰਗ ਇੱਥੇ ਖਾਸ ਕਰਕੇ ਇਹ ਸੰਸਥਾ ਨੂੰ ਚਲਾਉਣ ਵਾਲਿਆਂ ਦੇ ਵਿੱਚ ਅਤੇ ਇਸ ਨੂੰ ਇੱਥੋਂ ਤੱਕ ਪਹੁੰਚਾਉਣ ਵਾਲਿਆਂ ਦੇ ਵਿੱਚ ਉਹਨਾਂ ਦੇ ਵੀ ਉੱਘਾ ਹਿੱਸਾ ਰਿਹਾ ਹੈ। ਕਿਉਂਕਿ ਇੱਕ ਛੋਟੇ ਜਿਹੇ ਪਿੰਡ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਉੱਠ ਕੇ ਜੋ 2 ਸਾਲ ਦੀ ਉਮਰ ਦੇ ਵਿੱਚ ਹੀ ਆਪਣੀ ਮਾਤਾ ਦੇ ਨਾਲ ਈਸਟ ਅਫਰੀਕਾ ਦੇ ਮੁਲਕ, ਉਸ ਵੇਲੇ ਉਹਦਾ ਨਾਂ ਸੀ ਟਾਂਗਾਨੀਕਾ, ਜੋ ਬਾਅਦ ਦੇ ਵਿੱਚ ਜੰਜੀਬਾਰ ਅਤੇ ਟਾਂਗਾਨੀਕਾ ਦੋਨੋਂ ਮੁਲਕ ਇਕੱਠੇ ਹੋ ਕੇ ਅੱਜ ਉਹਦਾ ਨਾਂ ਤਨਜ਼ਾਨੀਆ ਹੈ। ਉੱਥੇ ਉਹਨਾਂ ਦੇ ਪਿਤਾ ਜੀ ਟੀਚਰ ਦੀ ਸੇਵਾ ਕਰਦੇ ਸਨ, ਟੀਚਰ ਸਨ ਉੱਥੇ, ਅਤੇ ਉਹ ਛੋਟੀ ਉਮਰ ਬਾਲ ਅਵਸਥਾ ਵਿੱਚ ਹੀ ਉੱਥੇ ਉਹਨਾਂ ਨੇ ਉਹਨਾਂ ਨੂੰ ਬੁਲਾ ਲਿਆ ਔਰ ਉੱਥੇ ਹੀ ਉਹਨਾਂ ਦੀ ਵਿੱਦਿਆ ਪਰਵਰਿਸ਼ ਸਾਰਾ ਕੁਝ ਉੱਥੇ ਹੋਇਆ। 1971 ਦੇ ਵਿੱਚ ਸਮੇਤ ਪਰਿਵਾਰ ਮਾਈਗ੍ਰੈਂਟ ਹੋ ਕੇ ਵਲੈਤ ਜਾ ਵਸੇ ਅਤੇ 1988 ਦੇ ਵਿੱਚ ਫਿਰ ਉਹ ਪਹਿਲੀ ਵਾਰੀ ਇੱਥੇ ਆਸਟ੍ਰੇਲੀਆ ਵਿੱਚ ਆਏ। ਉਦੋਂ ਇਹ ਸ਼ੁਰੂ ਇਹ ਸੰਸਥਾ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ, ਇਹ ਗੁਰੂ ਘਰ ਸਿੱਖ ਸੈਂਟਰ ਜਿਹੜਾ ਹੈ ਗਲੈਨਵੁੱਡ, ਇਹਦੇ ਵਿੱਚ ਉਹਨਾਂ ਨੇ ਕਮੇਟੀ ਦੇ ਵਿੱਚ ਰਹਿ ਕੇ ਵੀ ਸਾਡੇ ਇਕੱਠੇ ਹੀ ਕੰਮ ਸੇਵਾ ਜੋ ਪਰਮਾਤਮਾ ਨੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਲਈ ਅਤੇ ਜਿੰਨੇ ਜਿੰਨੇ ਕਿਸੇ ਕੋਲ ਵਸੀਲੇ ਸਨ ਉਹਦੇ ਮੁਤਾਬਕ ਉਹਨਾਂ ਨੇ ਤਨ ਮਨ ਧਨ ਦੇ ਨਾਲ ਇਸ ਸੰਸਥਾ ਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ ਹਿੱਸਾ ਪਾਇਆ। ਨਿਸ਼ਕਾਮ ਸੇਵਾ ਜੋ ਸਤਿਗੁਰੂ, ਵੈਸੇ ਸੰਸਾਰ ਦੇ ਵਿੱਚ ਸਾਡੀ ਸਿੱਖ ਕਮਿਊਨਿਟੀ ਜਿਹੜੀ ਹੈ ਇਹ ਤਿੰਨ ਕੰਮਾਂ ਕਰਕੇ ਜਾਣੀ ਜਾਂਦੀ ਹੈ, ਪਹਿਲਾ ਖੇਤੀ, ਦੂਜਾ ਫੌਜ, ਤੀਜੀ ਟਰਾਂਸਪੋਰਟ। ਪਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਿੱਖਾਂ ਨੂੰ ਵਪਾਰੀ ਬਣਨ ਲਈ ਵੀ, ਬਿਜ਼ਨਸ ਦੇ ਵਿੱਚ ਪਾਉਣ ਲਈ ਵੀ ਬੜਾ ਉਤਸ਼ਾਹਿਤ ਕੀਤਾ ਸੀ। ਖਾਸ ਕਰਕੇ ਉਹਨਾਂ ਨੇ ਘੋੜਿਆਂ ਦਾ ਵਪਾਰ ਕਰਨ ਵਾਸਤੇ ਸਿੱਖਾਂ ਨੂੰ ਹੋਰ ਉਤਸ਼ਾਹਿਤ ਕੀਤਾ ਅਤੇ ਨਾਲੇ ਹੁਕਮ ਕੀਤਾ ਸੀ ਵੀ ਕੋਈ ਵੀ ਸਿੱਖ ਕਾਰੋਬਾਰ ਸ਼ੁਰੂ ਕਰਦਾ ਅਤੇ ਬਾਕੀ ਸਿੱਖ ਉਹਦੇ ਰਸਤੇ ਵਿੱਚ ਰੁਕਾਵਟ ਪਾਉਣ ਦੀ ਬਜਾਏ ਉਹਦੀ ਬਣਦੀ ਸਰਦੀ ਸਹਾਇਤਾ ਕਰੇ ਤਾਂ ਕਿ ਉਹਦਾ ਗੁਰੂ ਕੇ ਸਿੱਖ ਜਿਹੜਾ ਆ ਇਹ ਵਪਾਰੀ ਤੁਰ, ਕਿਉਂਕਿ ਵਪਾਰੀ ਬੰਦਾ ਜਿਹਦਾ ਵਪਾਰ 'ਚ, ਕਿਉਂਕਿ ਤਨਖਾਹ ਲੈਣ ਵਾਲਾ ਤਨਖਾਹਦਾਰ ਬੰਦਾ ਉਹ ਨਿਸ਼ਚਿਤ ਨਿੱਕੀ ਜਿਹੀ ਦਾਇਰੇ ਦੇ ਅੰਦਰ ਸੋਚਦਾ ਰਹਿ ਜਾਂਦਾ, ਇੰਨੀ ਤਨਖਾਹ ਮਿਲਣੀ ਹੈ, ਇੰਨਾ ਖਰਚ ਹੋਣਾ। ਪਰ ਇੱਕ ਵਪਾਰ ਜਿਹਦੇ 'ਤੇ ਸਤਿਨਿਰੰਕਾਰ ਮਿਹਰ ਕਰ ਦੇਵੇ ਉੱਥੇ ਫਿਰ ਵਾਰੇ ਨਿਆਰੇ ਹੋ ਜਾਂਦੇ ਨੇ, ਬੜਾ ਖੁੱਲ੍ਹਾ ਵਸੀਲੇ ਹੋ ਜਾਂਦੇ ਨੇ ਵਪਾਰੀ ਸੱਜਣ ਕੋਲ, ਅਤੇ ਉਹ ਆਪਣਾ ਵੀ ਆਪਣੇ ਪਰਿਵਾਰ ਦਾ ਔਰ ਆਪਣੇ ਭਾਈਚਾਰੇ ਦਾ ਵੀ ਬੜਾ ਸੋਹਣਾ ਉਹਦੇ ਵਿੱਚ ਉੱਦਮ ਕਰਦਾ, ਉਸਾਰੀ ਦੇ ਵਿੱਚ ਹਿੱਸਾ ਪਾਉਂਦਾ। ਅਤੇ ਉਹ ਸਰਦਾਰ ਸਵਰਨ ਸਿੰਘ ਜੀ ਹੋਰੀ ਵੀ ਨੇ ਉਹਨਾਂ ਦੇ ਜੀਵਨ ਸਾਥੀ ਭੈਣ ਬੀਬਾ ਗੁਰਮੇਲ ਕੌਰ ਜੀ ਤੁੰਗ, ਉਹਨਾਂ ਦੇ ਬੱਚੇ ਤੇਜਿੰਦਰ ਸਿੰਘ ਜੀ ਤੁੰਗ, ਇੰਦਰਜੀਤ ਸਿੰਘ ਜੀ ਤੁੰਗ ਅਤੇ ਦਲਜੀਤ ਸਿੰਘ ਤੁੰਗ। ਸਾਡਾ ਅਤੇ ਆਪਸ ਵਿੱਚ ਦੀ ਪਰਿਵਾਰਕ ਸੰਬੰਧ ਹੈ, ਮੇਰੀ ਘਰਵਾਲੀ ਅਤੇ ਬੀਬਾ ਗੁਰਮੇਲ ਕੌਰ ਜੀ ਸਹੇਲੀਆਂ, ਛੋਟਾ ਬੱਚਾ ਦਲਜੀਤ ਕੌ ਸਿੰਘ ਜੋ ਤੁੰਗ ਸਾਹਿਬ ਉੱਤੇ ਮੇਰਾ ਲੜਕਾ, ਇਕੱਠੇ ਇੱਥੇ ਖੇਡਦੇ ਰਹੇ। ਸੋ ਆਉਣ ਜਾਣ ਦੋਨਾਂ ਹੀ ਮੁਲਕਾਂ ਦੇ ਵਿੱਚ, ਇਸ ਤੋਂ ਕਿਆ ਸਮਝ ਲਓ ਬਈ ਵੀ ਤਿੰਨ ਬਰ ਇਹਦਾ ਹੈਗਾ ਆਪਣਾ ਦੁਨੀਆ ਦੇ ਹਿੱਸਿਆਂ ਦੇ ਵਿੱਚ, ਅਫਰੀਕਾ, ਏਸ਼ੀਆ ਜਿਹਦੇ ਵਿੱਚ ਪੰਜਾਬ ਆ ਜਾਂਦਾ ਹੈ, ਅਤੇ ਯੂਰਪ ਜਿਹਦੇ ਵਿੱਚ ਇੰਗਲੈਂਡ ਆ ਜਾਂਦਾ ਹੈ, ਅਤੇ ਆਸਟ੍ਰੇਲੀਆ, ਇਹਦੇ ਵਿੱਚ ਐਡਾ ਵੱਡਾ ਉਹਨਾਂ ਦਾ ਦਾਇਰਾ ਰਿਹਾ। ਔਰ ਅੰਤ ਸਮੇਂ ਜੋ ਹੁਕਮ ਸੀ ਪਰਮਾਤਮਾ ਦਾ, ਜਿੰਨੇ ਉਹ ਸਵਾਸ ਲੈ ਕੇ ਆਏ ਸੀ ਉਹ, ਅਤੇ ਜਿਹੜੀ ਉਹਨਾਂ ਦੀ ਜ਼ਿੰਮੇ ਡਿਊਟੀ ਲੱਗੀ ਸੀ, ਉਹ ਹਰ ਪ੍ਰਕਾਰ ਕਿ ਹਰ ਵੇਲੇ ਸਾਰਿਆਂ ਨੂੰ ਮੁਸਕਰਾਹਟ ਦੇ ਨਾਲ ਔਰ ਖੁਸ਼ ਹੋ ਕੇ ਮਿਲਿਆ ਕਰਦੇ ਸਨ। ਪਹਿਲੇ ਦਿਨ ਤੋਂ ਹੀ ਜਦੋਂ ਇੰਗਲੈਂਡ ਤੋਂ ਇੱਕ ਆਪਾਂ ਸਮਝ ਲਈਏ ਕਿ ਕਰਨ ਕਰਾਵਨਹਾਰ ਸਤਿਗੁਰੂ ਨੇ, ਪਰ ਉਹ ਆਪ ਸਿੱਧਾ ਨਹੀਂ ਆ ਕੇ ਕਰਦੇ, ਉਹ ਆਪਣੇ ਸੇਵਕਾਂ ਕੋਲੋਂ, ਆਪਣੇ ਆਪਣਾ ਜਿਹੜਾ ਹੈ ਸੇਵਾਦਾਰਾਂ ਦੇ ਰਾਹੀਂ ਉਹ ਕੰਮ ਕਰਦੇ ਨੇ ਇੰਗਲੈਂਡ ਦੇ, ਕਿਉਂਕਿ ਬਹੁਤ ਸਾਰੀ ਬਹੁਤ ਥੋੜ੍ਹੀ ਸੀਮਿਤ ਜਿਹੀ ਸੰਗਤ ਇੱਥੇ ਹੁੰਦੀ ਸੀਗੀ, ਅਤੇ ਇੰਗਲੈਂਡ ਤੋਂ ਕੁਝ ਪਰਿਵਾਰ ਇੱਥੇ ਆਏ ਜਿਨ੍ਹਾਂ ਦੇ ਨੇ ਫਿਰ ਤਨ ਮਨ ਅਤੇ ਧਨ ਦੇ ਨਾਲ ਹਿੱਸਾ ਪਾ ਕੇ ਅਤੇ ਇਸ ਜਥੇਬੰਦੀ ਨੂੰ ਇੱਥੋਂ ਤੱਕ ਪਹੁੰਚਾਇਆ। ਅੱਜ ਗੁਰੂ ਦੀ ਕਿਰਪਾ ਨਾਲ ਵਿਸ਼ਾਲ ਵਸੀਲੇ ਨੇ, ਕੋਈ ਰਾਸ਼ਨ ਦੀ ਕਮੀ ਨਹੀਂ, ਧਨ ਦੀ ਕਮੀ ਨਹੀਂ, ਇੰਡੀਆ ਤੋਂ ਟੌਪ ਦੇ ਰਾਗੀ ਜਥੇ, ਟੌਪ ਦੇ ਗ੍ਰੰਥੀ ਸਿੰਘ, ਵਿਦਵਾਨ, ਢਾਗੀ ਕਵੀਸ਼ਰ, ਕਥਾ ਕਵਾਚਕ ਇੱਥੇ ਆਉਂਦੇ ਨੇ, ਜਿਨ੍ਹਾਂ ਨੂੰ ਅਸੀਂ ਸੁਣਦੇ ਹਾਂ ਪਰ ਪੰਜਾਬ ਦੇ ਵਿੱਚ ਉਹਨਾਂ ਕੋਲ ਉਹਨਾਂ ਦੇ ਉਨੇ ਸਰੋਤੇ ਨਹੀਂ ਹੋ ਸਕਦੇ, ਉਹਨਾਂ ਦੀ ਅਵੇਲੇਬਿਲਟੀ ਨਹੀਂ ਹੋ ਸਕਦੀ ਜਿੰਨੀ ਇੱਥੇ ਸਾਨੂੰ ਇਹ ਮਾਣ ਪ੍ਰਾਪਤ ਹੋਇਆ। ਤਾਂ ਸਰਦਾਰ ਸਵਰਨ ਸਿੰਘ ਜੀ ਤੁੰਗ ਜੋ ਆਏ ਨਿਰੰਕਾਰ ਦੀ ਕਿਰਪਾ ਨਾਲ ਇਸ ਸੰਸਾਰ ਦੇ ਵਿੱਚ ਭੇਜੇ ਗਏ ਨੇ, ਮਨ ਤੂੰ ਜੋਤ ਸਰੂਪ ਹੈ, ਉਹ ਜੋਤ ਨਿਰੰਕਾਰ ਦੀ ਪਿੰਡ ਨਿੱਕੇ ਜਿਹੇ ਪਿੰਡ ਦੇ ਵਿੱਚ ਪ੍ਰਗਟ ਹੋਈ ਔਰ ਕਿੱਡੀ ਦੂਰ ਬਚਪਨ ਦੇ ਵਿੱਚ ਅਫਰੀਕਾ 'ਚ ਗਏ, ਉੱਥੋਂ ਇੰਗਲੈਂਡ ਗਏ, ਇੰਗਲੈਂਡ ਤੋਂ ਆਸਟ੍ਰੇਲੀਆ ਵਿੱਚ ਆਏ। ਭੋਂ ਮਰਲਾ ਇਹਨੂੰ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ, ਭੋਂ ਮਰਲਾ ਜਿੱਥੇ ਮਨੁੱਖ ਦਾ ਅੰਤਮ ਸਮਾਂ ਆਉਣਾ ਹੁੰਦਾ ਆ, ਉੱਥੇ ਉਹ ਉਹਨੂੰ ਜਾਣਾ ਪੈਂਦਾ ਚਾਹੇ ਕੋਈ ਵੀ ਕਾਰਨ ਹੋਵੇ। ਸੋ ਭਾਈ ਇਸ ਵਾਸਤੇ ਕਿਉਂ ਬਾਣੀ ਇਹ ਵੀ ਕਹਿੰਦੀ ਹੈ, ਤੁਮ ਰੋਵੋਗੇ ਉਸ ਨੂੰ, ਤੁਮ ਰੋਵੋਗੇ ਉਸ ਨੂੰ, ਤੁਮਕੋ ਕੌਣ ਰੋਈ। ਪਰ ਭਾਈ ਮਨੁੱਖ ਜਜ਼ਬਾਤ ਦਾ ਮਜਮੂਆ ਆ, ਟਾਹਣੀ ਨਾਲੋਂ ਪੱਤਾ ਤੋੜਿਆ ਜਾਵੇ ਉੱਥੇ ਵੀ ਦੁੱਧ ਜਾਂ ਪਾਣੀ ਸਿੰਮ ਆਉਂਦਾ ਆ। ਅਤੇ ਇਹ ਮਨੁੱਖ ਦਾ ਜਦੋਂ ਪਤਾ ਲੱਗ ਜਾਵੇ ਕਿ ਭਾਈ ਇਹ ਜੋ ਧੂਰ ਸਕੇਲ ਕੈ ਪੁਰੀਆ ਬਾਂਧੀ ਦੇਹ ਹੈ, ਦਿਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ, ਇਹਨੇ ਇਹ ਖਤਮ ਨਹੀਂ ਹੋਣਾ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿ ਗਏ ਨੇ ਜੋ ਕਿਛ ਪਾਇਆ ਸੋ ਇੱਕਾ ਵਾਰ। ਇਹ ਮੈਟਰ ਜਿੰਨਾ ਪਰਮਾਤਮਾ ਨੇ ਪੈਦਾ ਕਰ ਦਿੱਤਾ ਇਹ ਰੂਪ ਬਦਲਦਾ, ਪਰ ਇਹ ਵੀ ਪਤਾ ਆ ਕਿ ਅੱਜ ਜੋ ਸਾਡਾ ਸਾਥੀ ਜੋ ਰਿਸ਼ਤੇ, ਕੋਈ ਭਰਾ ਆ, ਪੁੱਤਰ ਆ, ਪਿਤਾ ਆ, ਜੀਵਨ ਸਾਥੀ ਹੈ, ਸੰਗ ਦਾ ਕੁਲੀਗ ਆ, ਕੋਈ ਮਿੱਤਰ ਆ, ਇਹ ਜਿਹੜਾ ਵਿਛੜ ਗਿਆ ਹੈ, ਇਹਨੇ ਇਸ ਰੂਪ ਦੇ ਵਿੱਚ ਮੁੜ ਕੇ ਸਾਨੂੰ ਦਿਖਾਈ ਨਹੀਂ ਦੇਣੀ, ਅਤੇ ਉਸ ਵੇਲੇ ਵਿਰਾਗ ਆ ਜਾਣਾ ਕੁਦਰਤੀ ਗੱਲ ਆ। ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਮਹੱਤਵਪੂਰਨ ਜੋ ਸਾਡਾ ਇਸ ਸਿੱਖ ਸਮਾਜ ਦਾ ਹਿੱਸਾ ਸੀਗਾ, ਪ੍ਰੋਮੀਨੈਂਟ ਇੱਕ ਸੇਵਾਦਾਰ, ਇੱਕ ਆਗੂ ਦੇ ਰੂਪ ਦੇ ਵਿੱਚ ਉਹ ਆਪਣਾ ਪਰਿਵਾਰ ਸਫਲਤਾ ਸਹਿਤ ਸਿਰੇ ਚਾੜ ਕੇ ਗਏ ਨੇ ਔਰ ਭਾਈਚਾਰੇ ਦੇ ਵਿੱਚ ਬਣਦਾ ਤਣਦਾ ਹਿੱਸਾ ਪਾ ਕੇ ਤਨ ਮਨ ਧਨ ਦੇ ਰੂਪ ਦੇ ਵਿੱਚ ਗਏ ਨੇ। ਹਰ ਪੱਖ ਤੋਂ ਉਹਨਾਂ ਨੇ ਆਪਣੇ ਜੀਵਨ ਨੂੰ ਸਫਲ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ, ਬਖਸ਼ਿਸ਼ ਕਰੇ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਜਿੱਥੇ ਵੀ ਜਿਸ ਰੂਪ ਦੇ ਵਿੱਚ ਵੀ ਹਨ ਉੱਥੇ ਉਹਨਾਂ ਨੂੰ ਕਰਤਾਰ ਚੇਤੇ ਆਵੇ, ਪਰਿਵਾਰ ਅਤੇ ਸਮਾਜ ਨੂੰ ਭਾਣਾ ਮੰਨਣ ਦਾ ਬਖਸ਼ਣ ਕਿਰਪਾ ਕਰਨ ਦੇ ਦੀ ਸ਼ਕਤੀ ਬਖਸ਼ਣ ਦੇ ਨਾਲ ਨਾਲ ਸਤਿਗੁਰੂ ਜੀ ਸਾਨੂੰ ਜੇ ਕੋਈ ਉਹਨਾਂ ਦੇ ਸਮੇਂ ਦੇ ਵਿੱਚੋਂ ਕਾਰਜ ਦੇ ਵਿੱਚੋਂ ਕੋਈ ਘਾਟ ਰਹਿ ਗਈ ਹੋਵੇ ਉਹਨੂੰ ਵੀ ਪੂਰੀ ਕਰਨ ਦੀ ਸੋਝ ਅਤੇ ਸ਼ਕਤੀ ਪ੍ਰਦਾਨ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਦਾ। ਹੁਣ ਮੈਂ ਬੇਨਤੀ ਕਰਦਾ ਸਰਦਾਰ ਸੁਰਿੰਦਰ ਸਿੰਘ ਜੀ ਮਾਨਕੂ ਸਾਹਿਬ, ਉਹ ਬੇਨਤੀ ਕਰਦੇ ਹਾਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ, ਅਤੇ ਸਵਰਗਵਾਸੀ ਸਰਦਾਰ ਸਵਰਨ ਸਿੰਘ ਜੀ ਤੂੰ ਸਾਹਿਬ ਉਹਨਾਂ ਨੂੰ ਜੋ ਸ਼ਰਧਾ ਦੇ ਫੁੱਲ ਭੇਟ ਕਰਨਗੇ, ਅਤੇ ਨਾਲ ਹੀ ਪਰਿਵਾਰ ਵੱਲੋਂ ਸੰਗਤਾਂ ਦਾ ਧੰਨਵਾਦ ਵੀ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਵਿੱਚ ਹਰ ਮਾਈ ਭਾਈ ਬਿਰਾਜਮਾਨ ਗੁਰੂ ਦੀ ਸੰਗਤ ਦੇ ਰੂਪ ਵਿੱਚ ਦਾਸ ਦੀ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਝ ਚੀਜ਼ਾਂ ਰਿਪੀਟ ਕਰਨੀਆਂ ਸੁਭਾਵਿਕ ਤੌਰ 'ਤੇ। ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ, ਮੈਂ ਸ਼ਬਦ ਇੰਨੀ ਤਰ੍ਹਾਂ ਸਹੀ ਬੋਲ ਨਹੀਂ ਸਕਦਾ, ਗਲਤੀ ਦੀ ਮਾਫ਼ੀ ਚਾਹੁੰਦਾ। ਸ਼ਬਦ ਦਾ ਸੁਲੇਖ ਹੈ, ਕੌਣ ਮੋਇਆ ਕਬ ਮੋਇਆ। ਮੈਂ ਪਹਿਲੇ ਫਿਕਰ 'ਚ ਕੌਣ ਮੋਇਆ, ਇਹਦੇ ਵਿੱਚ ਬਰੀਫ ਜਿਹਾ ਕੁਛ ਜੋ ਮੈਂ ਅਤੇ ਸਵਰਗਵਾਸੀ ਸਰਦਾਰ ਸਵਰਨ ਸਿੰਘ ਜੀ ਤੋਂ ਦੇ ਵਿਚਾਲੇ ਵਾਪਰਿਆ। ਮੇਰੀ ਤਕਰੀਬਨ 40 ਸਾਲ ਦੀ ਇਸ ਗੁਰਦੁਆਰੇ 'ਚ ਸੇਵਾ ਦੇ ਵਿੱਚ, ਅਸੀਂ ਅੱਜ ਸਾਰੇ ਭਾਅ ਜੀ ਸਵਰਗਤ ਸ੍ਰੀ ਸਵਰਨ ਸਿੰਘ ਤੁੰਗ ਦੇ ਉਹ ਪੰਜ ਭੌਤਿਕੀ ਸਰੀਰ ਜਿਹਨੂੰ ਕੁਛ ਦਿਨ ਪਹਿਲਾਂ ਆਤਮਾ ਛੱਡ ਕੇ ਉਸ ਅਕਾਲ ਪੁਰਖ ਦੇ ਦਿੱਤੇ ਉਸ ਜਗ੍ਹਾ 'ਤੇ ਗਈ, ਉਹਨਾਂ ਦੇ ਪੰਜ ਪੌਤੀ ਸਰੀਰ ਨੂੰ ਅੱਜ ਅਸੀਂ ਅਗਨਪੀਠ ਕਰਕੇ ਆਏ। ਗੁਰੂ ਸਾਹਿਬ ਦੇ ਦਰਬਾਰ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਹੋਏ, ਕੀਰਤਨ ਹੋਏ। ਇਸ ਸਮੇਂ ਦੇ ਦੌਰਾਨ ਦੋ ਕੈਟਾਗਰੀ ਦੀ ਸੰਗਤ ਬਿਰਾਜਮਾਨ ਹੈ। ਮਾਫ ਕਰਨਾ, ਮੈਂ ਕੈਟਾਗਰੀ ਕਹਿ ਕੇ ਸੰਗਤ ਨੂੰ ਡਿਵਾਈਡ ਨਹੀਂ ਕਰ ਰਿਹਾ, ਮੇਰੀ ਆਪਣੀ ਫੀਲਿੰਗ ਹੈ। ਇੱਕ ਸੰਗਤ ਉਹ ਹੈ ਜਿਨ੍ਹਾਂ ਦੇ ਪਰਸਨਲ ਰਿਲੇਸ਼ਨ ਧੁੰਗ ਪਰਿਵਾਰ ਅਤੇ ਗਰੇਵਾਲ ਪਰਿਵਾਰ ਨਾਲ ਹੈ, ਅਤੇ ਦੂਸਰੀ ਰਿਲੇਸ਼ਨਸ਼ਿਪ ਇਹ ਆ ਕਿ ਜਿਨ੍ਹਾਂ ਨੇ ਸਮਾਜਿਕ ਕੰਮ ਦੇ ਵਿੱਚ ਧੁੰਗ ਸਾਹਿਬ ਦੇ ਨਾਲ ਕੰਮ ਕੀਤਾ। ਇਟ ਇਜ਼ ਵੈਰੀ ਫੋਰਚੁਨੇਟ ਫੋਰ ਮੀ, ਮੈਂ ਧੁੰਗ ਪਰਿਵਾਰ ਨੂੰ ਈਸਟ ਅਫਰੀਕਾ, ਇੰਗਲੈਂਡ, ਆਸਟ੍ਰੇਲੀਆ, ਬੈਕ ਭੈਣ ਜੀ ਦੇ ਪਿਤਾ ਜੀ ਤੋਂ, ਜਿਹੜੇ ਕਿ ਡਿਸਟ੍ਰਿਕਟ ਜਲੰਧਰ ਦੇ ਸੀਨੀਅਰ ਤਹਿਸੀਲਦਾਰ ਹੁੰਦੇ ਸੀ, ਅਤੇ ਜਲੰਧਰ ਸਬ ਤਹਿਸੀਲ ਦੇ ਉਹ ਹੈੱਡ ਤਹਿਸੀਲਦਾਰ ਹੁੰਦੇ ਸੀ। 1956-57 'ਚ 10 ਨੂੰ ਮੌਕਾ ਮਿਲਿਆ ਆਪਣੀਆਂ ਪ੍ਰੋਪਰਟੀਆਂ ਜ਼ਮੀਨਦਾਰਾਂ ਵਿੱਚ ਉਹਨਾਂ ਦੇ ਦਰਸ਼ਨ ਕਰਨ ਦਾ, ਬੜੀ ਮਦਦ ਕੀਤੀ। ਸਮੇਂ ਦੇ ਮੁਤਾਬਕ ਧੁੰਗ ਸਾਹਿਬ ਨਾਲ ਗੱਲ ਕਰਦਿਆਂ ਜਿੱਥੇ ਉਹਨੀ ਕਿਤੇ ਪਾਰਟੀ ਦੇ ਵਿੱਚ ਕਹਿੰਦੇ ਆ ਵੀ ਮੇਰੇ ਸਹੁਰਾ ਸਾਹਿਬ ਤਹਿਸੀਲਦਾਰ ਸੀਗੇ ਗਰੇਵਾਲ ਸਾਹਿਬ, ਅਤੇ ਮੈਂ ਪੁੱਛਿਆ, ਮੈਂ ਕਿਹਾ ਆਈ ਨੋ ਦੈਮ, ਅਸੀਂ ਕਲੋਜ਼ ਹੋ ਗਏ। ਇਹ ਇੱਕ ਰਿਲੇਸ਼ਨ ਉਹਨਾਂ ਨੂੰ ਜਾਣਨ ਦਾ। ਦੂਸਰਾ ਸਮਾਜਿਕ ਰਿਲੇਸ਼ਨ, ਮੈਂ ਵਿਕਟੋਰੀਆ ਤੋਂ ਐਜ਼ ਏ ਵਿਜ਼ਟਰ ਸਿਡਨੀ ਆਇਆ। ਉਸ ਸਮੇਂ ਸਾਡੇ ਫਾਊਂਡਰ ਮੈਂਬਰ ਜਿਹੜੇ ਅਨਫੋਰਚੁਨੇਟਲੀ ਉਹ ਹੀਰੇ ਅੱਜ ਸਾਡੇ ਵਿੱਚ ਨਹੀਂ ਆ, ਉਹਨਾਂ ਹੀਰਿਆਂ ਦੇ ਨਾਲ ਮੈਂ ਨਾਂ ਲੈਣਾ ਉਚਿਤ ਸਮਝਦਾ, ਸਰਵਗਸੀ ਕਿਰਪਾਲ ਸਿੰਘ ਪੰਨੂ ਅਤੇ ਭਾਅ ਜੀ ਜਗਜੀਤ ਸਿੰਘ ਸਿਆਨ। ਇੱਕ ਸਧਾਰਨ ਘਰ ਦੇ ਵਿੱਚ ਕੈਜੂਅਲ ਇਕੱਠੇ ਹੋਏ, ਅਚਾਨਕ ਮੈਂ ਵੀ ਉੱਥੇ ਸੀ। ਸਵਰਗਵਾਸੀ ਕਿਰਪਾਲ ਸਿੰਘ ਪੰਨੂ ਨੇ ਗੱਲ ਕੀਤੀ ਜਗਦੀਪ ਸਿੰਘ ਨਾਲ ਵੀ ਸਾਡੀਆਂ 3 ਮਹੀਨੇ ਦੀਆਂ ਕਿਸ਼ਤਾਂ ਅਸੀਂ ਬਿਹਾਇੰਡ ਚੱਲ ਰਹੇ ਹਾਂ, 1988 ਦੀ ਗੱਲ ਕਰ ਰਹੇ ਹਾਂ, 3 ਮਹੀਨੇ ਦੀਆਂ ਕਿਸ਼ਤਾਂ $65,000 ਦੇ ਉੱਤੇ ਅਸੀਂ ਦੇ ਨਹੀਂ ਸਕੇ। ਕਿਉਂ? 15 ਫੈਮਿਲੀਆਂ, ਇੱਕ ਐਤਵਾਰ ਗੁਰਦੁਆਰਾ ਸਾਹਿਬ ਇੱਥੇ ਖੁੱਲ੍ਹਣਾ, ਜਿਹੜਾ 10-15 ਮੀਟਰ ਸਕੁਅਰ ਦਾ ਗੁਰਦੁਆਰਾ ਸੀ ਖੂੰਜੇ 'ਤੇ, ਅਤੇ ਅਗਲੇ ਐਤਵਾਰ ਰੀਸ ਵੀ ਗੁਰਦੁਆਰੇ 'ਚ ਉਸੇ ਸੰਗਤ ਨੇ ਜਾਣਾ, ਫਿਰ ਅਗਲੇ ਐਤਵਾਰ ਇੱਥੇ ਆਉਣਾ। ਉਹੀ 15 ਫੈਮਿਲੀਆਂ ਨੇ ਜੋ ਚੜ੍ਹਾਵਾ ਚੜ੍ਹਨਾ, ਉਹਦੇ ਵਿੱਚ ਤੋਂ ਕਿਸ਼ਤ ਦੇਣੀ, ਬਿਜਲੀ ਦਾ ਬਿੱਲ ਦੇਣਾ, ਪਾਣੀ ਦਾ ਬਿੱਲ ਦੇਣਾ। 3 ਮਹੀਨੇ ਕਿਸ਼ਤਾਂ ਨਹੀਂ ਪੂਰੀਆਂ ਹੋਈਆਂ। ਸਵਰਗਸੀ ਭਾਅ ਜੀ ਸਵਰਨ ਸਿੰਘ ਤੁੰਗ ਬੈਠੇ ਸੀ, ਜਗਦੀਸ਼ ਭਾਅ ਜੀ ਨੇ ਇਸ਼ਾਰਾ ਕੀਤਾ, ਉਹਨਾਂ ਨੇ ਸਟੇਟ ਵਿੱਚ $1,000 ਕਿਰਪਾਲ ਪੰਨੂ ਦੇ ਹੱਥ 'ਚ ਰੱਖਤਾ, ਆਹ ਪਿਛਲੇ 3 ਮਹੀਨੇ ਦੀਆਂ ਕਿਸ਼ਤਾਂ ਤੁਹਾਡੀਆਂ ਕਲੀਅਰ। ਉਸੇ 5-7 ਮਰਦਾਂ ਦੇ ਜਿਹੜੇ ਫਾਊਂਡਰ ਮੈਂਬਰ ਸੀ ਸਾਡੇ 'ਚੋਂ, ਇੱਕ ਮੈਂਬਰ ਬਲਵੰਤ ਸਿੰਘ ਜੀ ਚੱਡਾ ਸਾਹਿਬ ਇੱਥੇ ਬਿਰਾਜਮਾਨ ਹੈ, ਇਹ ਤਕਰੀਬਨ ਸਾਰੀਆਂ ਗੱਲਾਂ ਉਹਨਾਂ ਦੇ ਸਾਹਮਣੇ ਹੋਈਆਂ, ਉਹਦੇ ਵਿੱਚ ਮੈਂ ਵੀ ਸੀ, ਔਰ ਮੈਂ ਕੋਈ ਕਮੇਟੀ ਦਾ ਮੈਂਬਰ ਨਹੀਂ ਸੀ, ਮੈਂ ਇੱਕ ਜਨਰਲ ਗੈਸਟ ਸੀ। ਉਸ ਤੋਂ ਬਾਅਦ ਕਦੀ ਕਮੇਟੀ ਦੇ ਵਿੱਚ ਇਲੈਕਸ਼ਨ ਨਹੀਂ ਸੀ ਹੋਈ, ਯੂਨਾਨੀ ਮਸਲੀ ਇਲੈਕਟ ਕੀਤੇ ਜਾਂਦੇ ਸੀ। 5-7 ਬੰਦਿਆਂ ਨੇ ਭਾਅ ਜੀ ਸਵਰਨ ਸਿੰਘ ਹੋਣਾ ਨੂੰ ਪ੍ਰੈਜ਼ੀਡੈਂਟ ਬਣਾਇਆ 1988 ਦੇ ਵਿੱਚ। 88 ਦੇ ਵਿੱਚ ਇੰਨੀ ਗੁਰਦੁਆਰਾ ਚਲਾਇਆ, 89 ਦੇ ਵਿੱਚ ਇਹ ਆਊਟ ਗੋਇੰਗ ਪ੍ਰੈਜ਼ੀਡੈਂਟ ਹੋ ਗਏ ਪੁਰਾਣੀ ਕੰਸਟੀਚਿਊਸ਼ਨ ਮੁਤਾਬਕ। ਉਸ ਸਮੇਂ M7 ਦੇ ਸਰਵੇ ਹੋ ਗਏ, ਖੂਟੀਆਂ ਲੱਗ ਗਈਆਂ, ਅਤੇ ਸਾਨੂੰ ਚਿੰਤਾ ਪੈ ਗਈ ਵੀ ਸਾਡਾ ਕੁਛ ਹਿੱਸਾ M7 ਦੇ ਵਿੱਚ ਚਲ ਗਿਆ, ਗੁਰਦੁਆਰਾ ਸਾਹਿਬ ਦੀ ਜ਼ਮੀਨ, ਕੁਛ ਜ਼ਿੰਮੇਵਾਰੀਆਂ ਦੱਸਦੀਆਂ ਸੀ। ਮੈਂ ਇਹਨਾਂ ਕੋਲ ਗਿਆ, ਭਾਅ ਜੀ ਮੈਨੂੰ ਪਤਾ ਨਹੀਂ ਕੀ ਕਰਨਾ। ਭਾਅ ਜੀ ਸਵਰਨ ਸਿੰਘ ਜੀ ਤੁੰਗ ਮੇਰੇ ਨਾਲ RTO ਆਫਿਸ 'ਚ ਇੱਕ ਲੈਟਰ ਲਿਖ ਕੇ, ਅਸੀਂ ਇਹ ਰਿਕੁਐਸਟ ਕੀਤੀ ਵੀ ਅਸੀਂ M7 ਨੂੰ ਬਲੌਕ ਨਹੀਂ ਕਰ ਰਹੇ, ਬਟ ਸਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਸੋ ਬੈਡ, ਵੀ ਕੈਨੋਟ ਸਰਵਾਈਵ, ਇਸ ਕਰਕੇ ਜੇ ਕੋਸ਼ਿਸ਼ ਕਰ ਸਕਦੇ ਇਹਦਾ ਜੋ ਸਾਨੂੰ ਫੰਡ ਮਿਲਣਾ ਉਹ ਸਾਨੂੰ ਜਲਦ ਤੋਂ ਜਲਦ ਦਿੱਤਾ। ਉਸ ਤੋਂ ਬਾਅਦ ਮੈਂ ਅਚਾਨਕ ਵੀ ਅਕਸਰ ਗੱਲਾਂ ਕਰਦਾ,

0: ਭਾਅ ਜੀ ਸਵਰਨ ਸਿੰਘ ਤੁੰਗ ਨੇ $1,800 ਦੀ 10 ਨੂੰ ਕਿਹਾ ਵੀ ਇਹਦੀ ਟਿਕਟ ਕੱਟ ਕੇ ਇੰਡੀਆ ਭੇਜੋ। ਇਹ ਮੇਰਾ ਰਿਲੇਸ਼ਨਸ਼ਿਪ ਉਹਨਾਂ ਨਾਲ, ਫੈਮਿਲੀ ਨੂੰ ਜਾਣਨਾ, ਸਮਾਜਿਕ ਤੌਰ 'ਤੇ ਉਹਨਾਂ ਦੇ ਨਾਲ ਕੰਮ ਕਰਨਾ। ਮੈਂ ਇਹ ਚੰਦ ਸਾਡੇ ਕੁਛ ਹੀਰੋ ਜਿਹੜੇ ਸਾਨੂੰ ਛੱਡ ਕੇ ਚਲੇ ਗਏ, ਅਕਾਲ ਪੁਰਖ ਦਾ ਹੁਕਮ ਭਾਣਾ, ਬਹੁਤ ਕੁਛ ਸਿੱਖਿਆ ਇਹਨਾਂ ਤੋਂ। ਉਹ ਘਾਟਾਂ ਪੂਰੀਆਂ ਹੋਣ ਵਾਲੀਆਂ ਨਹੀਂ ਆ, ਪਰ ਫਿਰ ਵੀ ਅਸੀਂ ਸਮਾਜ 'ਚ ਵਿਚਰਦੇ ਹਾਂ। ਗੁਰੂ ਸਾਹਿਬ ਦੀ ਸਿੱਖਿਆ ਵੀ ਆ। ਮੈਂ ਤੁੰਗ ਸਾਹਿਬ ਦੇ ਬੇਟਿਆਂ ਨੂੰ ਇਹੀ ਰਿਕੁਐਸਟ ਕਰੂੰਗਾ, ਤੁਹਾਡੇ ਡੈਡ ਨੇ ਇੱਕ ਉਸ ਕ੍ਰੂਸ਼ਲ ਟਾਈਮ 'ਤੇ ਹੈਲਪ ਕੀਤੀ ਏ ਐੱਸ ਏ ਦੀ, ਆਕਸੀਜਨ ਸਿੱਖ ਸਿਸਟਮ ਦੀ, ਜਦੋਂ ਸਾਡੇ ਕੋਲ ਹੋਰ ਚਾਰਾ ਨਹੀਂ ਸੀ। ਹੈਲਪ ਹੋਰ ਮੈਂਬਰਾਂ ਨੇ ਵੀ ਕੀਤੀ, ਮੈਂ ਇਹ ਨਹੀਂ ਕਹਿੰਦਾ ਕਿਸੇ ਹੋਰ ਨੇ ਨਹੀਂ ਕੀਤੀ, ਬਟ ਦੈਟ ਪਾਰਟ ਵਾਜ਼ ਸੋ ਕ੍ਰੂਸ਼ਲ, ਦੇਰ ਵਾਜ਼ ਨੋ ਵੇ ਟੂ ਗੋ ਆਊਟ। ਉਦੋਂ ਸਵਰਗ ਸੀ ਸਰਦਾਰ ਸਵਰਨ ਸਿੰਘ ਤੁੰਗ, ਉਹ ਖੜ੍ਹਾ ਹੋਇਆ ਸੀ, ਅਤੇ ਉਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਮੈਂ ਬੇਨਤੀ ਕਰੂੰਗਾ ਤਿੰਨਾਂ ਭਰਾਵਾਂ ਨੂੰ ਵੀ ਜਦੋਂ ਵੀ ਤੁਸੀਂ ਇਸ ਇਲਾਕੇ 'ਚ ਆ, ਜੇ ਤੁਸੀਂ ਫੋਰਨ 'ਚ ਵੀ ਆ, ਜ਼ਰੂਰ ਆਓ, ਇਸ ਮਨਾਰੇ ਨੂੰ ਦੇਖੋ, ਮਨਾਰਾ ਬਣਿਆ ਕਿੱਦਾਂ, ਅਤੇ ਉਹਦੇ ਵਿੱਚ ਆਪਣੀ ਪ੍ਰੈਜੈਂਸ ਜ਼ਰੂਰ ਦਿਖਾਓ ਸਾਨੂੰ। ਵੀ ਆਰ ਨੋਟ ਆਸਕਿੰਗ ਫਾਰ ਐਨੀ ਫੰਡ, ਗੁਰੂ ਨੇ ਤੁਹਾਨੂੰ ਬਹੁਤ ਕੁਝ ਦਿੱਤਾ, ਅਗਰ ਤੁਸੀਂ ਦਿਓਗੇ ਯੂ ਆਰ ਵੈਲਕਮ, ਨਾਓ ਵੀ ਆਰ ਇਨ ਗੁੱਡ ਸ਼ੇਪ, ਵੀ ਗੋਟ ਐਨਮ ਫੰਡ, ਵੀ ਗੋਟ ਐਨਮ ਮਨੀ, ਵੀ ਕੈਨ ਲੁੱਕ ਆਫਟਰ ਆਵਰ ਸੈਲਫ, ਬਟ ਹਾਓ ਵੀ ਰੀਚ ਹੇਅਰ, ਵੀ ਮਸਟ ਰਿਮੈਂਬਰ। ਮੈਂ ਜ਼ਿਆਦਾ ਕੁਛ ਨਹੀਂ ਬੋਲਣਾ, ਅਸੀਂ ਸਾਰੇ ਇਕੱਠੇ ਹੋਏਗਾ ਸ਼ਰਧਾਂਜਲੀ ਦੇਣ ਨੂੰ ਭਾਅ ਜੀ ਸਵਰਨ ਸਿੰਘ ਤੁੰਗ ਨੂੰ। ਅਰਦਾਸਾਂ ਹੋਈਆਂ, ਅਰਦਾਸ ਤੋਂ ਵੱਡੀ ਸਾਡੀ ਸ਼ਰਧਾਂਜਲੀ ਨਹੀਂ, ਅਸੀਂ ਹਾਜ਼ਰੀਆਂ ਭਰੀਆਂ, ਫਿਰ ਵੀ ਸਾਡੇ ਮੂੰਹ 'ਚੋਂ ਇਹ ਇੱਕ ਨਿੱਘੀ ਅਰਦਾਸ ਨਿਕਲੀ, ਗੁਰੂ ਮਹਾਰਾਜ ਭਾਅ ਜੀ ਨੂੰ ਆਪਣੇ ਚਰਨਾਂ 'ਚ ਵਾਸ ਬਖਸ਼ੇ, ਅਤੇ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ ਬਖਸ਼ੇ। ਇਹ ਦਾਸ ਇੱਥੇ ਆ, ਪਰਿਵਾਰ ਨੂੰ ਕਿਸੇ ਕਿਸਮ ਦੀ ਕੋਈ ਹੈਲਪ ਦੀ ਲੋੜ ਹੋਵੇ, ਦਾਸ ਜੀ ਨੇ ਜੋਗਾ ਉਹ ਹਮੇਸ਼ਾ ਖੜ੍ਹਾ ਆ। ਮੈਂ ਇਮੋਸ਼ਨਲੀ ਹੋ ਕੇ ਕੁਛ ਗਲਤ ਬੋਲ ਗਿਆ ਹੋਵਾਂ, ਜਾਂ ਜਿਹੜਾ ਸ਼ਬਦ ਇੱਥੇ ਸ਼ੋਭਾ ਨਹੀਂ ਦਿੰਦਾ ਉਹ ਕਿਹਾ ਹੋਵਾਂ, ਮੈਂ ਉਹਦੀ ਹੱਥ ਜੋੜ ਕੇ ਮਾਫ਼ੀ ਆਪ ਤੋਂ, ਪ੍ਰਬੰਧਕਾਂ ਤੋਂ, ਭਾਈ ਸਾਹਿਬ ਤੋਂ, ਹੈੱਡ ਗ੍ਰੰਥੀ ਸਾਹਿਬ ਤੋਂ ਮੈਂ ਮਾਫ਼ੀ ਚਾਹੁੰਦਾ। ਇਹਨਾਂ ਸ਼ਬਦਾਂ ਨਾਲ ਇੱਕ ਵਾਰੀ ਫਿਰ ਦਾਸ ਨੂੰ ਫਤਿਹ ਦੇ ਕੇ ਫਤਿਹ ਨਾਲ ਨਵਾਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਸੁਰਿੰਦਰ ਸਿੰਘ ਜੀ ਮਾਣਕੂ ਜੀ ਦਾ, ਜਿਨ੍ਹਾਂ ਨੇ ਸਵਰਗਵਾਸੀ ਸਰਦਾਰ ਸਵਰਨ ਸਿੰਘ ਜੀ ਤੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ। ਸੋ ਮੈਂ ਤੁੰਗ ਪਰਿਵਾਰ ਵੱਲੋਂ ਇੱਕ ਵਾਰ ਫਿਰ ਤੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਵਰਗਵਾਸੀ ਸਰਦਾਰ ਸਵਰਨ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਸਾਰੇ ਪਰਿਵਾਰ ਦੇ ਸਿਰ 'ਤੇ ਆਪਣਾ ਮੇਰਾ ਪ੍ਰਯਤ ਰੱਖਣ, ਆਉਣ ਵਾਲਾ ਸਮਾਂ ਪਰਿਵਾਰ ਦਾ ਸੁੱਖ ਸੁੱਖਾਂ ਦਾ ਬਤੀਤ ਕਰਾਉਣ, ਦੇਸ਼ਾਂ ਵਿਦੇਸ਼ਾਂ ਵਿੱਚ ਸਤਿਗੁਰੂ ਜੀ ਅੰਗ ਸੰਗ ਕੇ ਸਹਾਇਤਾ ਕਰਨ। ਬੇਨਤੀ ਹੈ, ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੀ ਵੱਡਾ ਵੱਡਾ ਦਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਾਹੀਂ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ

ਸਿੱਧਾ ਪੁਰਖਾ ਕੀ ਆ ਵਡਿਆਈ ਆ, ਤੁਧ ਵਿਣ ਸਿੱਧੀ ਕਿਨਹਿ ਨਾਮ ਪਾਈ ਆ। ਕਰਮ ਮਿਲੈ ਨਾਹੀ ਠਾਕ ਰਹਾਈ ਆ, ਆਖਣ ਵਾਲਾ ਕਿਆ ਵਿਚਾਰਾ। ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ। ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੀ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ।

ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰ

ਅਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗ ਹੀਣ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵਹਿ ਉਦਮ।

ਗੁਰੂ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੇ ਮਨ ਭਉ ਕਰਿਆ, ਊੜੇ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚ

ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗਮਾ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰਨਾ।

ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਨਿਕ।

ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨਾ ਮ੍ਰਿਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੀਂ ਜੀ।

ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਜਾਣਹਿ ਸੋਏ, ਜਨ ਨਾਨਕ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭਹੀਨ ਆਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ

ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਨਨ ਕੋ ਪਲ ਮੂੰ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹੇ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਭੇਦ ਭੇਦ ਅਰ ਆਲਮ।

ਕਛ ਭੇਦ ਨ ਜਾਣਤ। ਮਹਾਂ ਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ। ਆਪ ਆਪਣੀ ਬੁਧ ਹੈ ਦੇਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਇੱਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸੇਤਜ ਕੀਨੀ, ਉਦਪੁਜ ਖਾਣ ਬਹੁਰ ਰਚਦੀਨੀ। ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਪਇਓ ਸੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ, ਆਦ ਜੁਗਾਦ ਸਰੂਪ ਸਵਯੰ ਭਵ। ਅਵ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤਿ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ। ਪੁਰਖ ਜਵਨ ਪਗ ਪਰੇ ਤਿਉਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆਇ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਂ ਕਿ ਤਾਪ ਤਨਿਕ ਮੈਂ ਹਰਿ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੀਂ ਉਬਾਰਾ। ਜਿਨ ਨਰ ਨਾਮ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ

ਕਹੈ ਨਾਨਕ ਆਨੰਦ ਹੋਵੈ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੂੰ ਹਰਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ। ਸੋ ਕਿਉਂ ਮਨਹੋਂ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੀ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਨ ਸੁਖ ਮਨਾਇ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰਵਿਟੋ ਹਾਂ, ਜਿਸ ਦੀਆਂ ਇਹ ਵਡਿਆਈਆ। ਕਹਿ ਨਾਨਕ ਸੁਣਹੁ ਸੰਤੋ, ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਾਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁ ਜਿਨ ਕਉ, ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖੋਆ, ਤਿਤ ਘਰ ਅਨਹਦ ਵਾਜੇ,

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ।

ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖਿ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਪੌੜੀ ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ, ਅਗਨੀ ਉਧਰ ਮਾਹੇ। ਸੁਣ ਕੇ ਜਮਕੇ ਦੂਤ ਨਾਹੀਂ ਤੇਰੇ ਛੱਡ ਜਾਹੇ, ਭੌਜਲ ਬਿਖਮ ਅਸਗਾਹੋ ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਭੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ। ਜਗ ਮੈਂ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾ। ਰੱਖੇ ਰੱਖਣ ਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਇਆਲ ਮਨਹੁਨਾ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ। ਸਾਕਤ ਨਿੰਦਕ ਦੁਸਤ ਖਿਨ ਮਾਹੀ ਬਿਦਾਰਿਅਨ, ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ। ਜੇ

ਏਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ।

سچ کہوں سن لے ہو سبہ جن پریم کیو

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਇਹ ਪਾਵਨ ਉਪਦੇਸ਼ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 271 ਤੋਂ ਆਰੰਭ ਹੁੰਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਇਸ ਗੱਲ ਦਾ ਨਿਰਣਾ ਕਰਕੇ ਸਮਝਾ ਦਿੱਤਾ ਹੈ ਕਿ ਜਦੋਂ ਕਿਸੇ ਗੁਰਮੁਖ ਅਭਿਆਸੀ ਦੀ ਸੰਗਤ ਦੇ ਵਿੱਚ ਜਾਣ ਦਾ ਸਮਾਂ ਪ੍ਰਾਪਤ ਹੋਵੇ ਜਾਂ ਨੇਮ ਅਨੁਸਾਰ ਇਨਸਾਨ ਗੁਰਮੁਖ ਅਭਿਆਸੀਆਂ ਸਤ ਸੰਗੀਆਂ ਦੀ ਸੰਗਤ ਦੇ ਵਿੱਚ ਨਿਰੰਤਰ ਬੈਠਦਾ ਹੋਵੇ, ਉਹਦੇ ਜੀਵਨ ਦੇ ਅੰਦਰ ਜੋ ਕੁਝ ਬਦਲਦਾ ਹੈ ਉਹ ਸਾਰਾ ਕੁਝ ਨਿਰਣਾ ਸਤਿਗੁਰੂ ਸਾਹਿਬ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁੱਖ ਬਖਸ਼ਿਸ਼ ਕੀਤਾ। ਸਤਿਗੁਰੂ ਮਹਾਰਾਜ ਜੀ ਕਿਰਪਾਲਤਾ ਕਰਨ, ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 7 ਦਾ ਇਹ 5ਵਾਂ ਪਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਮਿਹਰਾਮਤ ਕਰਨ, ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਇੱਕ ਵਾਰ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਆਰੰਭਤਾ ਕੀਤੀ, ਸਾਧ ਕੈ ਸੰਗ ਸਭ ਕੁੱਲ ਉਧਾਰੈ। ਮਹਾਰਾਜ ਜੀ ਨੇ ਇੱਥੇ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਵੇ, ਉਸ ਦਿਨ ਮਹਾਰਾਜ ਜੀ ਕਹਿੰਦੇ ਜਦੋਂ ਅਭਿਆਸੀ ਕੋਈ ਇਸ ਅਵਸਥਾ 'ਤੇ ਪਹੁੰਚ ਜਾਏ ਕਿ ਗੁਰਮੁਖਾਂ ਦੀ ਸੰਗਤ ਵਿੱਚ ਸੁਰਤ ਕਰਕੇ, ਮਨ ਕਰਕੇ, ਚਿੱਤ ਕਰਕੇ ਇਕਾਗਰਤਾ ਬਣ ਜਾਏ ਅਤੇ ਸਾਧ ਕੈ ਸੰਗ ਸਭ ਕੁੱਲ ਉਧਾਰੈ। ਮਹਾਰਾਜ ਜੀ ਕਹਿੰਦੇ ਸਤ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਗਿਆ ਸਾਰੀ ਕੁੱਲ ਦਾ ਉਧਾਰ ਹੋ ਜਾਂਦਾ ਹੈ। ਕੁੱਲ ਦਾ ਉਧਾਰ ਇੱਕ ਤਾਂ ਆਪਾਂ ਜੋ ਪੁਰਾਤਨ ਮਨੌਤ ਦੇ ਅਨੁਸਾਰ ਇਸ ਗੱਲ ਦਾ ਨਿਰਣਾ ਕਰਦੇ ਹਾਂ ਕਿ ਜੀਵਨ ਦੇ ਵਿੱਚ ਨਾਮ ਜਪਣ ਵਾਲੇ ਜਾਂ ਅਭਿਆਸੀ ਗੁਰਮੁਖਾਂ ਦਾ ਇੱਕੀ ਕੁੱਲਾਂ ਦਾ ਨਿਰਣਾ ਵਿਦਵਾਨ ਕਹਿੰਦੇ ਰਹੇ ਵੀ ਇੱਕੀ ਕੁੱਲਾਂ ਦਾ ਉਧਾਰ ਜਿਹੜਾ ਹੈ, ਸੱਤ ਦਾਦਕਿਆਂ ਦੀਆਂ, ਸੱਤ ਨਾਨਕਿਆਂ ਦੀਆਂ, ਸੱਤ ਸਹੁਰਿਆਂ ਦੀਆਂ, ਇਸ ਪ੍ਰਕਾਰ ਇੱਕੀ ਕੁੱਲਾਂ। ਪਰ ਅਸਲ ਵਿੱਚ ਇੱਥੇ ਜਿਹੜਾ ਮਹਾਰਾਜ ਜੀ ਨੇ ਜ਼ਿਕਰ ਕੀਤਾ ਸਭ ਕੁੱਲ ਉਧਾਰ ਹੈ। ਜੇ ਆਪਾਂ ਕੁੱਲ ਸ਼ਬਦ ਦੇ ਅਰਥ ਕਰੀਏ ਤਾਂ ਕੁੱਲ ਦਾ ਅਰਥ ਹੋ ਜਾਂਦਾ ਜੀ ਸਾਰੇ। ਜਦੋਂ ਆਪਾਂ ਆਮ ਕਰਕੇ ਇਸ ਗੱਲ ਦਾ ਖਿਆਲ ਕਰਦੇ ਹਾਂ ਕਿ ਹਿਸਾਬ ਦੇ ਵਿੱਚ, ਮੈਥ ਵਿੱਚ ਜਦੋਂ ਆਪਾਂ ਕੋਈ ਰਕਮਾਂ ਜੋੜਦੇ ਸੀ, ਉਹ ਰਕਮਾਂ ਦੇ ਵਿੱਚ ਜਿਹੜਾ ਹੈ ਕੋਈ ਰਕਮ ਜਿਹੜੀ ਹੈ ਉਹ ਟਾਂਕ ਸੰਖਿਆ ਹੈ ਕੋਈ ਜਿਸਤ ਹੈ ਜਾਂ ਓਡ ਜਾਂ ਈਵਨ ਨੰਬਰ ਆਪਾਂ ਕਹਿੰਦੇ, ਉਹ ਸਾਰੇ ਅਸੀਂ ਜੋੜ ਕੇ ਥੱਲੇ ਕੀ ਕਹਿ ਦਿੰਦੇ ਸੀ, ਭਾਵੇਂ ਕੋਈ ਵੱਡਾ ਅੱਖਰ ਹੈ ਭਾਵੇਂ ਕੋਈ ਛੋਟਾ ਅੱਖਰ ਹੈ, ਸਾਰਿਆਂ ਦਾ ਜੋੜ ਕਰਕੇ ਆਪਾਂ ਉਹਨੂੰ ਕੀ ਕਹਿ ਦਿੰਦੇ ਹਾਂ, ਟੋਟਲ ਪੰਜਾਬੀ 'ਚ ਕਿਹਾ ਜਾਂਦਾ ਸੀ ਕੁੱਲ ਜੋੜ। ਕੁੱਲ ਦਾ ਅਰਥ ਇੱਥੇ ਕੀ ਹੈ, ਮਹਾਰਾਜ ਜੀ ਕਹਿਣਗੇ ਜਿਹੜਾ ਵੀ ਕਿਸੇ ਗੁਰਮੁਖ ਦੀ ਸੰਗਤ ਵਿੱਚ ਆ ਜਾਏ, ਅਭਿਆਸੀ ਜਿਹੜਾ ਨਿੱਤ ਦਾ ਸਤਸੰਗੀ ਹੈ, ਉਹਦੇ ਭਾਵ ਨੇੜਤਾ ਧਾਰਨ ਕਰਨ ਵਾਲਾ ਕੋਈ ਵੀ ਹੋਵੇ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਕੁੱਲ ਦਾ ਉਧਾਰ ਹੋ ਜਾਂਦਾ ਜਿਹੜਾ ਵੀ ਉਹਦੇ ਨੇੜੇ ਤੇੜੇ ਢੁੱਕਦਾ ਹੈ। ਅਤੇ ਸਤਿਗੁਰੂ ਤੋਂ ਆਗਿਆ ਲਈਏ ਅਤੇ ਮਹਾਰਾਜ ਜੀ ਨੇ ਕਿਹਾ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਉੱਥੇ ਇਸ ਗੱਲ ਦਾ ਖਿਆਲ ਹੈ ਕਿ ਵਾਕਈ ਹੀ ਕੁੱਲਾਂ ਦਾ ਵੀ ਭਲਾ ਹੋ ਜਾਂਦਾ ਹੈ। ਇੱਕ ਉਦਾਹਰਣ ਆਪ ਜੀ ਦੇ ਸਨਮੁੱਖ ਜਿਹੜਾ ਹੈ ਉਹ ਜ਼ਿਕਰ ਕਿ ਇਹ ਤਾਂ ਹੈ ਕਿ ਜਿਹੜਾ ਬੰਦਾ ਸਤ ਸੰਗਤ ਦਾ ਅਭਿਆਸੀ, ਉਹਦੀਆਂ ਕੁੱਲਾਂ ਦਾ ਜ਼ਿਕਰ ਕੀਤਾ ਵੀ ਨਾਮ ਜਪਣ ਵਾਲੇ ਦੀਆਂ ਕੁੱਲਾਂ ਦਾ ਉਧਾਰ ਹੋ ਗਿਆ, ਪਰ ਉਹਦੀ ਸੰਗਤ ਵਿੱਚ ਆਉਣ ਵਾਲਿਆਂ ਦਾ ਵੀ ਭਲਾ ਹੈ। ਜਦੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਆਪਾਂ ਆ ਗਏ, ਇੱਕ ਉਦਾਹਰਣ ਆਪ ਜੀ ਦੇ ਸਨਮੁੱਖ ਭਾਈ ਮਰਦਾਨਾ ਸਾਹਿਬ ਵਾਲੀ ਜ਼ਰੂਰ ਦਿੱਤੀ ਸੀ, ਅਤੇ ਉਸ ਉਦਾਹਰਣ ਨੂੰ ਥੋੜ੍ਹਾ ਜਿਹਾ ਬਰੀਕੀ ਦੇ ਨਾਲ ਵਿਚਾਰੀਏ ਤਾਂ ਵਾਕਈ ਇਹ ਮਾਲੂਮ ਹੋ ਜਾਂਦਾ ਵੀ ਵਾਕਈ ਜਦੋਂ ਕਿਸੇ ਗੁਰਮੁਖ ਦੀ ਸੰਗਤ ਦੇ ਵਿੱਚ ਬਿਰਾਜਮਾਨ ਹੋਇਆ ਜਾਏ ਉਹਦੇ ਵਿੱਚ ਸਾਰੀ ਦੀ ਸਾਰੀ ਕੁੱਲ ਦਾ ਵੀ ਭਲਾ ਹੋ ਜਾਂਦਾ ਹੈ। ਉਦਾਹਰਣ ਆਪ ਜੀ ਦੇ ਸਨਮੁੱਖ ਆਰੰਭ ਕਰਾਂ, ਉਸ ਦਿਨ ਭਾਈ ਮਰਦਾਨਾ ਸਾਹਿਬ ਜੀ ਦੇ ਚਲਾਣੇ ਬਾਰੇ ਜ਼ਿਕਰ ਕੀਤਾ ਸੀ। ਇੱਕ ਉਦਾਹਰਣ ਸੰਖੇਪ ਦੇ ਰੂਪ ਦੇ ਵਿੱਚ ਦਿੱਤੀ ਸੀ, ਪਰ ਜਦੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦਾ ਆਪਾਂ ਸਮਾਂ ਵੇਖਦੇ ਹਾਂ ਕਿ ਕੁਰਮ ਦਰਿਆ 'ਤੇ ਜਦੋਂ ਭਾਈ ਮਰਦਾਨਾ ਸਾਹਿਬ ਚੜ੍ਹਾਈ ਕਰ ਜਾਂਦੇ ਆ, ਅਕਾਲ ਚਲਾਣਾ ਕਰ ਗਿਆ, ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹੁਣ ਜਦੋਂ ਵਾਪਸ ਤਲਵੰਡੀ ਜਾਂਦੇ ਆ, ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਤਲਵੰਡੀ ਜਾਣ ਸਮੇਂ ਭਾਈ ਮਰਦਾਨਾ ਸਾਹਿਬ ਜੀ ਦਾ ਪਰਿਵਾਰ ਜਿਹੜਾ ਹੈ ਉਹ ਸਤਿਗੁਰੂ ਜੀ ਨੂੰ ਮਿਲਣ ਵਾਸਤੇ ਆਉਂਦਾ, ਉਹਨਾਂ ਮਹਾਰਾਜ ਜੀ ਦੀ ਸੰਗਤ ਨਹੀਂ ਕੀਤੀ। ਹਾਂ, ਆਉਂਦਿਆਂ ਜਾਂਦਿਆਂ ਕਦੀ ਇੱਕ ਦੋ ਵਾਰ ਦੀਦਾਰ ਹੋਏ ਅਤੇ ਨਾ ਹੀ ਉਹਨਾਂ ਨੇ ਬਹੁਤਾ ਸਮਾਂ ਸਤਿਗੁਰੂ ਜੀ ਦੇ ਨਾਲ ਬਤੀਤ ਕੀਤਾ। ਪਰ ਹੁੰਦਾ ਕੀ ਹੈ ਕਿ ਭਾਈ ਮਰਦਾਨਾ ਸਾਹਿਬ 50-52 ਸਾਲ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਨਾਲ ਕੀਰਤਨ ਕਰਦੇ, ਰਬਾਬ ਵਜਾਉਂਦੇ, ਰਬਾਬ ਵਜਾਉਂਦਿਆਂ 50-52 ਸਾਲ ਦਾ ਸਮਾਂ ਕੱਢ ਦਿੱਤਾ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਕਿਰਪਾ ਨਾਲ ਉਹ ਨਿੱਜ ਘਰ ਵਿੱਚ ਸਮਾ ਗਏ। ਜਦੋਂ ਸਤਿਗੁਰੂ ਤਲਵੰਡੀ ਆਉਂਦੇ ਆ ਅਤੇ ਭਾਈ ਮਰਦਾਨਾ ਸਾਹਿਬ ਜੀ ਨੂੰ ਮਿਲਣ ਵਾਸਤੇ ਉਹਨਾਂ ਦਾ ਪਰਿਵਾਰ ਵੀ ਪਹੁੰਚਦਾ, ਭਾਈ ਸ਼ਹਿਜ਼ਾਦਾ ਜਿਹੜੇ ਵੱਡੇ ਪੁੱਤਰ ਸਨ ਅਤੇ ਭਾਈ ਵਜਾਦਾ ਛੋਟੇ ਪੁੱਤਰ, ਭਾਈ ਸ਼ਹਿਜ਼ਾਦਾ ਅਤੇ ਵਜਾਦਾ ਦੋਵੇਂ ਸਤਿਗੁਰੂ ਜੀ ਦੇ ਕੋਲ ਆਣ ਕੇ ਭਾਈ ਬਾਲੇ ਵਾਲੇ ਖੂਹ 'ਤੇ ਬਾਹਰ ਬੈਠ ਜਾਂਦੇ। ਮਹਾਰਾਜ ਜੀ ਦੇ ਨੇਤਰ ਬੰਦ ਨੇ, ਦੋਵੇਂ ਜਾਣੇ ਸਤਿਕਾਰ ਸਹਿਤ ਆਣ ਕੇ ਮਹਾਰਾਜ ਜੀ ਨੂੰ ਮੱਥਾ ਟੇਕਦੇ ਨਮਸਕਾਰ ਕਰਦੇ ਕੋਲ ਬੈਠ ਜਾਂਦੇ ਅਤੇ ਮਹਾਰਾਜ ਜੀ ਦੇ ਕੋਲ ਬੈਠਿਆਂ ਜਦੋਂ ਸਤਿਗੁਰੂ ਜੀ ਅੱਖਾਂ ਖੋਲ੍ਹਦੇ ਆ ਅਤੇ ਭਾਈ ਸ਼ਹਿਜ਼ਾਦਾ ਸਤਿਗੁਰੂ ਜੀ ਨੂੰ ਇੱਕੋ ਸ਼ਬਦ ਆਖਦੇ ਆ, ਕਹਿੰਦੇ ਬਾਬਾ ਜੀ ਬਾਪੂ ਕਿੱਥੇ ਹੈ। ਉਸ ਦਿਨ ਵੀ ਮੈਂ ਜ਼ਿਕਰ ਕੀਤਾ ਸੀ ਕਿ ਜਿਹਦੇ ਉੱਪਰ ਮਹਾਰਾਜ ਤਰੁੱਠੇ, ਭਾਈ ਸ਼ਹਿਜ਼ਾਦਾ ਕਹਿੰਦਾ ਵੀ ਮਹਾਰਾਜ ਬਾਪੂ ਕਿੱਥੇ, ਪਿਤਾ ਕਿੱਥੇ ਹੈ, ਤੁਸੀਂ ਆ ਗਏ ਹੋ, ਪਿਤਾ ਕਿੱਥੇ ਨੇ, ਦਿਸ ਨਹੀਂ ਰਹੇ। ਅਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਵਜਦ ਵਿੱਚ ਆਣ ਕੇ ਕੁਝ ਸ਼ਬਦ ਆਖਿਆ ਸੀ, ਮੋਢੇ 'ਤੇ ਹੱਥ ਧਰ ਕੇ ਕਹਿਣ ਲੱਗੇ ਪੁੱਤਰ ਸ਼ਹਿਜ਼ਾਦਿਆ, ਤੇਰਾ ਪੁੱਤਰ ਇਹ ਇਸ ਗੱਲ ਦਾ ਖਿਆਲ, ਤੇਰਾ ਸਵਾਲ ਜਿਹੜਾ ਮਨ ਵਿੱਚ ਹੈ ਕਿ ਪਿਤਾ ਕਿੱਥੇ ਹੈ, ਸੱਚ ਆਖੀਏ ਅਤੇ ਤੇਰਾ ਪਿਤਾ ਨਿੱਜ ਘਰ ਵਿੱਚ ਚਲਾ ਗਿਆ। ਨਿੱਜ ਘਰ ਵਿੱਚ ਜਾਣ ਦਾ ਅਰਥ ਸੀ ਕਿ ਉਹ ਸਰੀਰ ਨੂੰ ਛੱਡ ਕੇ ਕਰਤੇ ਪੁਰਖ ਵਿੱਚ ਲੀਨ ਹੋ ਗਏ। ਕਹਿੰਦੇ ਭਾਈ ਸ਼ਹਿਜ਼ਾਦਿਆਂ ਪੁੱਤਰਾ, ਤੇਰਾ ਬਾਪੂ ਨਿੱਜ ਘਰ ਵਿੱਚ ਚਲਾ ਗਿਆ ਹੈ। ਭਾਈ ਸ਼ਹਿਜ਼ਾਦੇ ਦੇ ਨੇਤਰਾਂ ਦੇ ਵਿੱਚੋਂ ਅੱਥਰੂ ਉਸੇ ਵੇਲੇ ਡਿੱਗਣ ਲੱਗ ਪਏ। ਭਾਈ ਵਜਾਦੇ ਦਾ ਬੈਰਾਗ ਨਿਕਲਿਆ, ਮਹਾਰਾਜ ਜੀ ਨੇ ਤਰਵਾਸ ਦਿੱਤੀ। ਬੜਾ ਪਿਆਰ ਕੀਤਾ ਅਤੇ ਸਤਿਗੁਰੂ ਸਾਹਿਬ ਮਹਾਰਾਜ ਸਿਰ 'ਤੇ ਹੱਥ ਰੱਖ ਕੇ ਕਹਿੰਦੇ ਆ, ਸਤਿਗੁਰੂ ਜੀ ਕਹਿੰਦੇ ਭਾਈ ਸ਼ਹਿਜ਼ਾਦਿਆਂ ਦੱਸ ਤੈਨੂੰ ਕੀ ਚਾਹੀਦਾ, ਸਾਰੇ ਪਾਸੇ ਸੁੰਨ ਹੈ, ਇੱਕਦਮ ਇਕਾਗਰਤਾ ਸੀ, ਟਿਕਾ ਸੀ। ਮਹਾਰਾਜ ਜੀ ਕਹਿੰਦੇ ਦੱਸ ਭਾਈ ਸ਼ਹਿਜ਼ਾਦਿਆਂ ਤੈਨੂੰ ਕੀ ਚਾਹੀਦਾ ਹੈ, ਤੇਰੇ ਪਿਤਾ ਨੇ ਸਾਡੇ ਨਾਲ 52 ਸਾਲ ਕੀਰਤਨ ਕੀਤਾ, ਦਿਨ ਰਾਤ ਸਾਡੇ ਨਾਲ ਰਿਹਾ, ਦੱਸ ਤੈਨੂੰ ਕੀ ਦੇ ਦੇਈਏ, ਰਾਜ ਦੇ ਦੇਈਏ, ਜ਼ਮੀਨ ਜਾਇਦਾਦ ਸੰਸਾਰ ਵਿੱਚ ਨਾਮੜਾ ਦੇ ਦੇਈਏ, ਸ਼ਾਹੂਕਾਰ ਬਣਾ ਦੇਈਏ, ਦੱਸ ਤੈਨੂੰ ਕੀ ਚਾਹੀਦਾ ਹੈ। ਭਾਈ ਸ਼ਹਿਜ਼ਾਦਾ ਚੁੱਪ ਰਹੇ। ਅਚਾਨਕ ਚੁੱਪ ਰਹਿਣ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਆ, ਭਾਈ ਸ਼ਹਿਜ਼ਾਦਿਆ ਬੋਲਦਾ ਨਹੀਂ, ਦੱਸ ਕੀ ਸੋਚ ਰਿਹਾ ਹੈ। ਅਤੇ ਭਾਈ ਸ਼ਹਿਜ਼ਾਦਾ ਕਹਿੰਦੇ, ਮਹਾਰਾਜ ਮੈਂ ਸੋਚ ਰਿਹਾ ਹਾਂ ਕਿ ਮੇਰਾ ਪਿਤਾ ਕਿੱਡਾ ਭਾਗਾਂ ਵਾਲਾ ਸੀ, ਮੇਰਾ ਬਾਪੂ ਕਿੰਨਾ ਭਾਗਾਂ ਵਾਲਾ ਸੀ, ਉਹ ਦੁੱਖ ਵਿੱਚ ਵੀ ਤੁਹਾਡੇ ਨਾਲ ਰਿਹਾ, ਸੁੱਖ ਵਿੱਚ ਵੀ, ਉਹ ਤਪਦੀ ਧਰਤੀ 'ਤੇ ਨੰਗੇ ਪੈਰੀ ਤੁਰ ਕੇ ਵੀ ਤੁਹਾਡੇ ਨਾਲ ਖੁਸ਼ ਸੀ, ਉਹ ਭੁੱਖਾ ਵੀ ਖੁਸ਼ ਸੀ, ਉਹ ਰੱਜਿਆ ਵੀ ਖੁਸ਼ ਹੈ, ਉਹ ਦੁੱਖ ਵਿੱਚ ਅਤੇ ਤਕਲੀਫ ਵਿੱਚ ਉਹਦੇ ਤਨ ਦੇ ਉੱਪਰ ਕੱਪੜੇ ਭਾਵੇਂ ਸ਼ਾਹੂਕਾਰਾਂ ਵਾਲੇ ਅਤੇ ਭਾਵੇਂ ਪਾਟੇ ਵਸਤਰ ਵੀ ਸੀ, ਪਰ ਮਹਾਰਾਜ ਮੇਰਾ ਬਾਪੂ ਦੁੱਖ ਵਿੱਚ ਤਕਲੀਫ ਦੇ ਵਿੱਚ ਤੁਹਾਡੇ ਨਾਲ ਬਿਲਕੁਲ ਸੁਖੀ ਰਿਹਾ ਹੈ, ਉਹਦੇ ਚਿਹਰੇ 'ਤੇ ਪ੍ਰਸੰਨਤਾ ਸੀ। ਅਤੇ ਮਹਾਰਾਜ ਜੀ ਕਹਿੰਦੇ ਫਿਰ ਦੱਸ ਕੀ ਦੇ ਦੇਈਏ। ਆਖਣ ਲੱਗੇ, ਮਹਾਰਾਜ ਮੈਨੂੰ ਨਹੀਂ ਪਤਾ ਮੈਨੂੰ ਕੀ ਚਾਹੀਦਾ ਹੈ, ਜੋ ਮੇਰੇ ਬਾਪੂ ਨੂੰ ਦਿੱਤਾ ਸੀ ਮੈਨੂੰ ਦੇ ਦੇ। ਮਹਾਰਾਜ ਜੀ ਨੇ ਕਿਹਾ, ਸਾਧਕੇ ਸੰਗ ਸਭ ਕੁੱਲ ਉਧਾਰੈ। ਮਹਾਰਾਜ ਜੀ ਕਹਿੰਦੇ ਦੁਬਾਰਾ ਬੋਲੋ। ਆਖਣ ਲੱਗੇ, ਮਹਾਰਾਜ ਮੇਰਾ ਪਿਤਾ ਭੁੱਖਾ ਤਿਹਾਇਆ ਰੱਜਿਆ ਵੀ ਤੁਹਾਡੇ ਨਾਲ ਸੁਖੀ ਰਿਹਾ ਹੈ, ਉਹਨੇ ਕਦੀ ਤਰਕ ਕੋਈ ਨਹੀਂ ਕੀਤਾ, ਉਹ ਆਨੰਦ ਵਿੱਚ ਸੀ, ਬਸ ਜੋ ਮੇਰੇ ਬਾਪੂ ਨੂੰ ਦਿੱਤਾ ਸੀ ਉਹ ਮੈਨੂੰ ਦੇ ਦਿਓ। ਬਸ ਸਤਿਗੁਰੂ ਸਾਹਿਬ ਮਹਾਰਾਜ ਪ੍ਰਸੰਨ ਹੋਏ ਅਤੇ ਸਿਰ 'ਤੇ ਹੱਥ ਰੱਖ ਕੇ ਕਹਿਣ ਲੱਗੇ, ਭਾਈ ਸ਼ਹਿਜ਼ਾਦਿਆਂ ਰਬਾਬ ਵਜਾ ਬਾਣੀ ਆਈ। ਭਾਈ ਸ਼ਹਿਜ਼ਾਦਿਆਂ ਰਬਾਬ ਵਜਾ ਬਾਣੀ ਆਈ ਹੈ। ਕਦੀ ਇਹ ਗੱਲ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਭਾਈ ਮਰਦਾਨੇ ਨੂੰ ਆਖੀ ਸੀ ਅਤੇ ਭਾਈ ਮਰਦਾਨੇ ਨੇ ਕੀਰਤਨ ਆਰੰਭ ਕਰ ਦਿੱਤਾ ਸੀ ਗੁਰੂ ਨਾਨਕ ਸਾਹਿਬ ਨਾਲ, ਅੱਜ 52 ਸਾਲ ਬਾਅਦ ਉਹੀ ਗੱਲ ਭਾਈ ਸ਼ਹਿਜ਼ਾਦੇ ਨੂੰ ਆਖੀ, ਸਿਰ 'ਤੇ ਹੱਥ ਰੱਖਿਆ। ਫਿਰ ਜਦੋਂ ਸਤਿਗੁਰੂ ਜੀ ਅਚੱਲ ਬਟਾਲੇ ਦੀ ਧਰਤੀ 'ਤੇ ਜਾਂਦੇ ਆ ਅਤੇ ਭਾਈ ਸ਼ਹਿਜ਼ਾਦੇ ਦੀ ਰਬਾਬ ਵੱਜਦੀ, ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚੱਲ ਬਟਾਲੇ ਆ। ਔਰ ਕਿੱਡੀ ਉਸ ਵਕਤ ਵੱਡੀ, ਮਹਾਰਾਜ ਨੇ ਕਿਹਾ ਸਾਧਕੇ ਸੰਗ ਸਭ ਕੁੱਲ ਉਧਾਰੈ। ਗੁਰਮੁਖਾਂ ਦੀ ਸੰਗਤ ਵਿੱਚ ਜਾਣ ਕਰਕੇ ਮਹਾਰਾਜ ਜੀ ਕਹਿੰਦੇ ਸਾਰੀ ਦੀ ਸਾਰੀ ਕੁੱਲ ਦਾ ਉਧਾਰ ਹੋ ਜਾਂਦਾ ਹੈ। ਅਤੇ ਜਿਹਨੇ ਸੰਗਤ ਹੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨੇੜਤਾ ਦੇ ਭਾਵ, ਜਿਹਨੇ ਸੰਗਤ ਹੀ ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੋਵੇ, ਸਤਿਗੁਰੂ ਮਹਾਰਾਜ ਕਹਿਣਗੇ ਫਿਰ ਉਹਦਾ ਕਿਉਂ ਨਹੀਂ ਭਲਾ ਹੈ। ਇੱਥੇ ਮਹਾਰਾਜ ਜੀ ਨੇ ਜ਼ਿਕਰ ਕੀਤਾ, ਕਹਿੰਦੇ ਨੇ ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦੇ ਬੂਟੇ ਦੇ ਨੇੜੇ ਵੱਸਦਾ, ਹਰੇਕ ਬੂਟਾ ਜਿਹੜਾ ਹੈ ਨੇੜਤਾ ਧਾਰਨ ਕਰਕੇ ਚੰਦਨ ਦੇ ਵਾਂਗ ਬਦਲ ਜਾਂਦਾ ਹੈ, ਚੰਦਨ ਵਰਗੀ ਉਹਦੇ ਅੰਦਰ ਸੁਗੰਧੀ ਮਹਿਸੂਸ ਹੋਣ ਲੱਗ ਪੈਂਦੀ ਹੈ। ਮਹਾਰਾਜ ਕਹਿਣਗੇ ਜਦੋਂ ਕੋਈ ਅਭਿਆਸੀ ਸ਼ਬਦ ਰੂਪੀ ਚੰਦਨ ਦੀ ਸੰਗਤ ਕਰਦਾ ਹੈ ਅਤੇ ਸ਼ਬਦ ਰੂਪੀ ਚੰਦਨ ਫਿਰ ਉਹਦੇ ਜੀਵਨ ਨੂੰ ਪਲਟ ਕੇ ਰੱਖ ਦਿੰਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਕ ਗੱਲ ਦਾ ਇਹ ਵੀ ਨਿਰਣਾ ਕੀਤਾ ਵੀ ਦੁਨੀਆਂ ਦੇ ਵਿੱਚ ਇਹ ਨਹੀਂ ਵੀ ਸਾਰੇ ਹੀ ਇੱਕੋ ਹੀ ਰਸਤੇ ਦੇ ਉੱਪਰ ਭਲਾ ਕਰਵਾ ਲਈਏ। ਦੁਨੀਆਂ ਦੇ ਵਿੱਚ ਕੁਝ ਇਹੋ ਜਿਹੇ ਇਨਸਾਨ ਵੀ ਜਿਨ੍ਹਾਂ ਦਾ ਸੰਗਤ ਨਾਲ ਪਿਆਰ ਬਹੁਤ, ਸੰਗਤ ਨਾਲ ਰੁਝਾਨ ਬਹੁਤ, ਸਾਰੀ ਉਮਰ ਲੰਘ ਗਈ ਪਰ ਇੱਕ ਕਾਰਨ ਕਰਕੇ ਉਹਨਾਂ ਦਾ ਜੀਵਨ ਨਹੀਂ ਪਲਟੀ ਹੋ ਸਕਿਆ। 60 ਸਾਲ ਹੋ ਗਏ, 70 ਸਾਲ ਹੋ ਗਏ, ਜਿੱਦਾਂ ਦੇ ਪਹਿਲਾਂ ਸੀ ਉੱਦਾਂ ਦੇ ਹੀ ਹੁਣ ਹੋ ਗਏ। ਉਹ ਫਿਰ ਜ਼ਿਕਰ ਕੀਤਾ ਬਾਬਾ ਫਰੀਦ ਸਾਹਿਬ ਜੀ ਨੇ, ਕਹਿਣ ਲੱਗੇ ਬਾਂਸ ਵਡਾਈ ਬੁੱਢਿਆ, ਇਉਂ ਮਤ ਡੁੱਬੋ ਕੋਏ, ਚੰਦਨ ਕਹਿ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਇੱਕੋ ਇੱਕ ਦਰਖਤ ਹੈ ਬਾਂਸ, ਜਿਹੜਾ ਚੰਦਨ ਦੇ ਬੂਟੇ ਦੇ ਨੇੜੇ ਵੀ ਬੀਜ ਦਿਓ ਕਿ ਉਹਦੇ ਅੰਦਰ ਸੁਗੰਧੀ ਨਹੀਂ ਹੈ, ਕਿਉਂਕਿ ਉਹਨੂੰ ਆਪਣੇ ਵੱਡ ਆਕਾਰ ਦਾ ਹੰਕਾਰ ਹੈ, ਉਹਨੂੰ ਆਪਣੀ ਮਜ਼ਬੂਤੀ ਦਾ ਮਾਣ ਹੈ, ਉਹਦੇ ਵਿੱਚ ਈਰਖਾ ਰੂਪ ਗੰਢਾਂ ਅਤੇ ਨਿੰਦਾ ਰੂਪ ਸ਼ਿਲਤਾਂ ਮੌਜੂਦ ਨੇ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਸ ਜੀਵਨ ਦੇ ਵਿੱਚ ਅਤੇ ਦੂਸਰੀ ਤਰ੍ਹਾਂ ਦੀ ਬਿਰਤੀ ਦਾ ਉਹ ਇਨਸਾਨ ਹੈ ਜਿਹਦੇ ਵਿੱਚ ਇਸ ਪ੍ਰਕਾਰ ਦੇ ਗੁਣ ਨੇ। ਮਹਾਰਾਜ ਜੀ ਨੇ ਇਹ ਨਿਰਣਾ ਕਰ ਦਿੱਤਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ ਓਏ ਜੇ ਆਵੈ ਆਸ ਕਰ ਜਾਹੇ ਨਿਰਾਸੇ ਕਿੱਤ ਫਲ ਫਿੱਕੇ ਫੁੱਲ ਬਕ ਬੱਕੇ ਕੰਮ ਨਾ ਆਵੈ ਪਤ। ਪਹਿਲੀ ਤਰ੍ਹਾਂ ਦਾ ਤਾਂ ਇਹ ਹੈ ਕਿ ਚੰਦਨ ਦੇ ਨੇੜੇ ਵਸਦਾ ਵਾਂਸ ਕਦੀ ਵੀ ਸੁਗੰਧੀ ਨਹੀਂ ਲੈ ਸਕਦਾ, ਕਿਉਂਕਿ ਉਹਦੇ ਅੰਦਰ ਅਹੰਕਾਰ ਹੈ ਆਕਾਰ ਦਾ। ਮਹਾਰਾਜ ਜੀ ਕਹਿੰਦੇ ਜਿਹੜਾ ਪਦਵੀ ਦਾ, ਜਿਹੜਾ ਅਹੁਦੇ ਦਾ, ਮਾਇਆ ਦਾ, ਗਿਆਨ ਦਾ, ਸਾਧਨਾ ਦਾ, ਧਿਆਨ ਦਾ, ਅਭਿਆਸ ਦਾ, ਨੇਮ ਦਾ, ਰੂਟੀਨ ਦਾ, ਸਾਰਾ ਕੁਝ ਅਹੰਕਾਰ ਲੈ ਕੇ ਆਪਣੇ ਜੀਵਨ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਬੈਠਾ ਹੋਵੇ ਅਤੇ ਇਸ ਗੱਲ ਦਾ ਖਿਆਲ ਬਿਲਕੁਲ ਸਪਸ਼ਟ ਕਰ ਲੈਣਾ ਚਾਹੀਦਾ। ਮਹਾਰਾਜ ਜੀ ਨੇ ਕਿਹਾ ਜਿਹਦੇ ਅੰਦਰ ਰੱਤੀ ਭਰ ਵੀ ਹੰਗਤਾ ਆ ਗਈ ਉਹਦੇ ਜੀਵਨ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਸੰਗਤ ਵਿੱਚੋਂ ਪ੍ਰਗਟ ਹੋਏ ਗੁਣ ਅਸਰ ਨਹੀਂ ਕਰਨਗੇ, ਉਹ ਗ੍ਰਹਿਣ ਨਹੀਂ ਕਰੇਗਾ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਸੁਣੋ ਅਤੇ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਜਬ ਹਮ ਹੋਤੇ, ਜਦੋਂ ਤੋਂ ਹੰਗਤਾ ਸੀ ਹਉਮੈ, ਜਬ ਹਮ ਹੋਤੇ ਤਬ ਤੂੰ ਨਾਹੀਂ। ਮਹਾਰਾਜ ਜੀ ਨੇ ਕਿਹਾ ਜਦੋਂ ਤੂੰ ਹਉਮੈ ਮੇਰੇ ਅੰਦਰ ਸੀ ਉਦੋਂ ਤੂੰ ਰੱਬ ਨਹੀਂ, ਅਬ ਤੂੰ ਹੀ ਮੈਂ ਨਾਹੀਂ। ਜਿੱਦਣ ਰੱਬ ਆ ਗਿਆ ਉਦੋਂ ਹਉਮੈ ਖਤਮ ਹੋ ਗਈ। ਸਿਮਲ ਦੇ ਰੁੱਖ ਦਾ ਜ਼ਿਕਰ ਕਰੀਏ ਤਾਂ ਸਿਮਲ ਦਾ ਰੁੱਖ ਦ੍ਰਿਸ਼ਟਾਂਤ ਦਿੰਦਾ ਹੈ ਇੱਕ ਧਾਰਮਿਕ ਪੁਰਖ ਦਾ, ਜਿਹੜਾ ਕੇਵਲ ਬਾਹਰੋਂ ਵਿਖਾਵੇ ਵਾਸਤੇ, ਜਿਵੇਂ ਅਸੀਂ ਬਾਣਾ ਪਾ ਲਿਆ। ਮਹਾਰਾਜ ਜੀ ਕਹਿੰਦੇ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਸੋਹਣਾ ਸੱਜਿਆ ਹੋਇਆ ਦਰਖਤ ਹੈ ਸਿਮਲ ਦਾ, ਬੜਾ ਉੱਚਾ ਹੈ, ਵੱਡਾ ਵੀ ਬਹੁਤ ਹੈ, ਪਰ ਇੱਥੋਂ ਤੱਕ ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿੱਤ। ਮਹਾਰਾਜ ਜੀ ਕਹਿੰਦੇ ਉਸ ਦਰਖਤ ਕੋਲ ਕੋਈ ਆਸ ਲੈ ਕੇ ਪੰਛੀ ਆਉਂਦਾ ਅਤੇ ਨਿਰਾਸਾ ਚਲਾ ਜਾਂਦਾ ਹੈ। ਕਿਉਂ ਜੀ? ਕਹਿੰਦੇ ਨੇ ਇਸ ਕਰਕੇ ਚਲਾ ਜਾਂਦਾ ਕਿ ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇ ਪਤ। ਉਹਦੇ ਫਲ ਫਿੱਕੇ ਨੇ, ਉਹਨੇ ਉਹ ਫਲਾਂ ਵਿੱਚ ਜਾਲਾ ਹੈ, ਜਿਹੜਾ ਫਲ ਲੱਗਦਾ ਸਿਮਰ ਦੇ ਦਰਖਤ ਨੂੰ ਉਹਦੇ ਵਿੱਚ ਜਾਲਾ ਮੌਜੂਦ ਹੈ, ਉਹਦੇ ਵਿੱਚ ਰਸ ਨਹੀਂ ਹੈ, ਖਾਲੀ ਹੈ ਫਲ। ਫੁੱਲ ਬਹੁਤ ਸੋਹਣੇ ਲੱਗਦੇ ਨੇ ਪਰ ਫਿੱਕੇ ਨੇ, ਫੁੱਲ ਵੀ ਬੱਕ ਬੱਕੇ ਨੇ, ਉਹਨਾਂ ਵਿੱਚੋਂ ਵੀ ਸਵਾਦ ਕੋਈ ਨਹੀਂ ਹੈ। ਅਤੇ ਮਹਾਰਾਜ ਜੀ ਕਹਿੰਦੇ ਹੋਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿ, ਉਹਦੇ ਕੋਲ ਆਸ ਲੈ ਕੇ ਆਉਂਦੇ ਵੀ ਬੜਾ ਸੋਹਣਾ ਅਤੇ ਸੁੰਦਰਤਾ ਭਰਿਆ ਦਰਖਤ ਹੈ, ਕੋਈ ਮਿਲੇਗਾ ਇਹਦੇ ਤੋਂ। ਸਤਿਗੁਰੂ ਜੀ ਕਹਿੰਦੇ ਨਹੀਂ। ਇਸੇ ਤਰ੍ਹਾਂ ਧਾਰਮਿਕ ਬਿਰਤੀ ਦਾ ਇਨਸਾਨ ਬਾਣੇ ਵਿੱਚ ਪ੍ਰਪੱਖ, ਸੂਰਤ ਵਿੱਚ ਪ੍ਰਪੱਖ, ਸਰੀਰ ਰਾਹੀਂ ਸੁੰਦਰਤਾ ਹੈ, ਸਾਰਾ ਕੁਝ ਵੀ ਹੈ, ਬਾਹਰਲੇ ਕਕਾਰਾਂ ਰੂਪ ਦੇ ਵਿੱਚ ਵੀ ਕਹੀਏ ਅਤੇ ਬਹੁਤ ਕੁਝ ਪ੍ਰਾਪਤ ਕੀਤਾ ਹੈ। ਮਹਾਰਾਜ ਜੀ ਕਹਿਣ ਲੱਗੇ ਜੇ ਕੋਈ ਆਸ ਲੈ ਕੇ ਆਵੇ ਵੀ ਇਸ ਸਿੱਖ ਤੋਂ ਮੇਰਾ ਭਲਾ ਹੋ ਜਾਏ, ਮਹਾਰਾਜ ਜੀ ਕਹਿਣ ਲੱਗੇ ਉਹਦੇ ਬਚਨਾਂ ਵਿੱਚ ਫਿੱਕਾਪਨ ਹੈ, ਉਹਦੀ ਬਾਣੀ ਵਿੱਚ ਪਰਉਪਕਾਰ ਨਹੀਂ ਹੈ, ਉਹਦੇ ਜੀਵਨ ਦੇ ਵਿੱਚ ਕਿਸੇ ਦਾ ਭਲਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਉਹ ਫਿੱਕਾ ਬੋਲਦਾ ਹੈ, ਉਹਦੇ ਕੋਲ ਕੋਈ ਆਸ ਲੈ ਕੇ ਆ ਜਾਏ ਤਾਂ ਨਿਰਾਸਾ ਚਲਾ ਜਾਂਦਾ ਹੈ, ਬੇਰਸਿਆ ਮਨੁੱਖ ਉਹਦੇ ਕੋਲੋਂ ਰਸ ਲੈਣ ਆ ਜਾਏ ਤਾਂ ਉਹ ਵੀ ਫਿੱਕੇ ਰੂਪ ਦੇ ਵਿੱਚ ਖਾਲੀ ਤੁਰ ਜਾਂਦਾ। ਸਤਿਗੁਰੂ ਮਹਾਰਾਜ ਜੀ ਕਹਿਣਗੇ ਬਾਣਾ ਬਹੁਤ ਸੋਹਣਾ, ਸਰੂਪ ਬਹੁਤ ਸੋਹਣਾ, ਪਰ ਮਹਾਰਾਜ ਜੀ ਕਹਿਣਗੇ ਅੰਦਰ ਹੈ ਕੱਖ ਵੀ ਨਹੀਂ। ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇ ਪਤ। ਸਤਿਗੁਰੂ ਮਹਾਰਾਜ ਜੀ ਕਹਿੰਦੇ ਬਸ ਆਹੀ ਹੈ ਕਿ ਜਦੋਂ ਆ ਬਾਹਰੀ ਪਹਿਰਾਵੇ ਦਾ, ਬਾਹਰੀ ਗਿਆਨ ਸਾਧਨਾ ਧਿਆਨ ਦਾ ਅਹੰਕਾਰ ਲੈ ਕੇ ਜਦੋਂ ਆਪਾਂ ਬੈਠਾਂਗੇ ਨਾ ਗੁਰਮੁਖੋ, ਫਿਰ ਉਸ ਦਿਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਕੋਈ ਅਸਰ ਸਾਡੇ ਜੀਵਨ ਵਿੱਚ ਨਹੀਂ। ਜਿੰਨਾ ਚਿਰ ਆਪਾਂ ਕਹਾਂਗੇ ਵੀ ਮੈਨੂੰ ਪਤਾ ਹੈ ਸਾਰਾ ਕੁਝ, ਉਨ੍ਹਾਂ ਚਿਰ ਕੁਛ ਵੀ ਪ੍ਰਾਪਤੀ ਨਹੀਂ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਸਾਧ ਕੈ ਸੰਗ ਸਭ ਕੁੱਲ ਉਧਾਰ ਹੈ। ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਸਾਰੀ ਕੁੱਲ ਦਾ ਉਧਾਰ ਹੋ ਜਾਂਦਾ ਹੈ, ਭਲਾ ਹੋ ਜਾਂਦਾ ਹੈ। ਸਾਧ ਸੰਗ ਸਾਜਨ, ਸਾਜਨ ਦਾ ਅਰਥ ਹੁੰਦਾ ਕਿ ਜਿਹੜੇ ਬਹੁਤ ਨੇੜਤਾ ਵਾਲੇ ਹੋਣ। ਉਸ ਤੋਂ ਬਾਅਦ ਮੀਤ ਮਿੱਤਰ ਦੋਸਤ ਜਾਂ ਸੰਬੰਧੀ ਕਹਿ ਦੇਈਏ ਕੁਟੰਬ। ਮਹਾਰਾਜ ਜੀ ਕਹਿੰਦੇ ਪਰਿਵਾਰ ਨਿਸਤਾਰੇ, ਨਿਸਤਾਰੇ ਦਾ ਅਰਥ ਹੁੰਦਾ ਹੈ ਪਾਰ ਉਤਾਰਾ ਹੋ ਜਾਣਾ, ਜੀਵਨ ਰੂਪੀ ਰਾਤ ਤੋਂ ਪਾਰ ਉਤਾਰਾ ਹੋ ਜਾਣਾ। ਨਿਸ ਨਾਮ ਰਾਤ ਦਾ ਹੈ, ਨਿਸ ਮਾ ਨਿਸ ਜਿਹੜਾ ਉਹ ਖਿਨ ਮਾਤਰ ਸਮੇਂ ਨੂੰ ਵੀ ਕਿਹਾ ਜਾਂਦਾ ਹੈ, ਨਿਸਤਾਰੇ ਖਿਨ ਮਾਤਰ ਸਮੇਂ ਵਿੱਚ ਭਲਾ ਹੋ ਜਾਣਾ। ਅਤੇ ਨਿਸ ਦਾ ਅਰਥ ਰਾਤ ਵੀ ਹੈ, ਰਾਤ ਦਾ ਦ੍ਰਿਸ਼ਟਾਂਤ ਹਨੇਰੇ ਤੋਂ ਹੈ, ਕਹਿਣ ਤੋਂ ਭਾਵ ਕਿ ਜੀਵਨ ਰੂਪੀ ਹਨੇਰੇ ਵਿੱਚ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਜਦੋਂ ਇਨਸਾਨ ਸੰਗਤ ਕਰਨੀ ਸ਼ੁਰੂ ਕਰਦਾ ਤਾਂ ਉਦੋਂ ਪਲਾ ਹੋ ਜਾਂਦਾ, ਪਾਰ ਉਤਾਰਾ ਹੋ ਜਾਂਦਾ। ਪਰ ਉੱਥੇ ਸਾਰਾ ਕੁਝ ਸਤਿਗੁਰੂ ਜੀ ਕਹਿਣਗੇ ਸਾਧਕੇ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ। ਸਤਿਗੁਰੂ ਕਹਿੰਦੇ ਸਤ ਸੰਗਤ ਵਿੱਚ ਗਿਆ, ਗੁਰਮੁਖਾਂ ਦੀ ਸੰਗਤ ਵਿੱਚ ਗਿਆ, ਸਾਜਨ ਮੀਤ ਮਿੱਤਰ ਸਾਰੇ ਸੰਬੰਧੀ ਰਿਸ਼ਤੇਦਾਰ ਕੁਟੰਬ ਪਰਿਵਾਰ ਸਮੇਤ ਮਹਾਰਾਜ ਜੀ ਕਹਿਣਗੇ ਸਾਰਿਆਂ ਦਾ ਭਲਾ ਹੋ ਜਾਂਦਾ ਹੈ, ਪਾਰ ਉਤਾਰਾ ਹੋ ਜਾਂਦਾ ਹੈ। ਕਿਵੇਂ ਹੋ ਜਾਂਦਾ ਹੈ ਮਹਾਰਾਜ ਵੀ ਉਹਦੇ ਪ੍ਰਾਪਤੀ ਕੀ ਹੋ ਜਾਂਦੀ ਹੈ ਉਹਨੂੰ ਵੀ ਉਹਦੇ ਕਰਕੇ ਭਲਾ ਹੋ ਗਿਆ? ਸਤਿਗੁਰੂ ਜੀ ਕਹਿੰਦੇ ਸਾਧੂ ਕਹਿ ਸੰਗ ਸੋ ਧਨ ਪਾਵੈ। ਮਹਾਰਾਜ ਜੀ ਕਹਿੰਦੇ ਜੀਵਨ ਦੇ ਵਿੱਚ ਗੁਰਮੁਖਾਂ ਦੀ ਸੰਗਤ ਵਿੱਚ ਆਣ ਕੇ ਉਹਨੂੰ ਉਹ ਨਾਮ ਰੂਪੀ ਧਨ ਪ੍ਰਾਪਤ ਹੋ ਜਾਂਦਾ ਹੈ, ਉਹ ਦਾਤ ਉਹਦੇ ਜੀਵਨ ਦੇ ਵਿੱਚ ਪ੍ਰਾਪਤ ਹੋ ਜਾਂਦੀ ਹੈ ਜਿਸ ਧਨ 'ਤੇ ਸਭ ਕੋ ਵਰਸਾਵੈ। ਮਹਾਰਾਜ ਕਹਿਣਗੇ ਜਿਸ ਧਨ ਕਰਕੇ ਸਾਰਿਆਂ ਦਾ ਭਲਾ ਕਰਨ ਦੀ ਸਮਰੱਥਾ ਜੀਵਨ ਦੇ ਵਿੱਚ ਜਿਹੜਾ ਹੈ ਉਹ ਹੋ ਜਾਂਦੀ, ਕਹਿਣਗੇ ਉਹ ਵਰਸਾਇਆ ਹੋ ਜਾਂਦਾ ਹੈ ਕਰਤੇ ਪੁਰਖ ਵਾਲੇ ਪਾਸੇ, ਉਹ ਚੁਣਿਆ ਜਾਂਦਾ ਹੈ। ਇਸ ਕਰਕੇ ਜਦੋਂ ਅਸੀਂ ਇਸ ਪਾਸੇ ਤੁਰਾਂਗੇ ਤਾਂ ਸਤਿਗੁਰੂ ਮਹਾਰਾਜ ਕਹਿਣਗੇ ਸਾਧ ਸੰਗ ਧਰਮ ਰਾਏ ਕਰੇ ਸੇਵਾ। ਧਰਮਰਾਜ ਵੀ ਫਿਰ ਸੇਵਾ ਦੇ ਵਿੱਚ ਹਾਜ਼ਰ ਹੋ ਜਾਂਦਾ ਹੈ, ਕਿਉਂਕਿ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਂ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਈ ਹਦੂਤ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਰਾਮ ਨਾਮ ਰੰਗ ਲਾਗਾ ਜਮ ਲੱਜਾ ਏ ਕਰ ਭਾਗਾ, ਉਹ ਵੀ ਦੌੜ ਗਿਆ ਸ਼ਰਮਿੰਦਾ ਹੋ ਕੇ। ਮਹਾਰਾਜ ਜੀ ਕਹਿੰਦੇ ਜੈ ਸਾਧੂ ਗੋਬਿੰਦ ਭਜਨ, ਜਿੱਥੇ ਬੰਦਗੀ ਵਾਲੇ ਬੈਠੇ ਹੋਣ, ਕਰਤੇ ਪੁਰਖ ਦਾ ਭਜਨ ਬੰਦਗੀ ਕਰਨ ਵਾਸਤੇ ਬੈਠੇ ਹੋਣ, ਕੀਰਤਨ ਨਾਨਕ ਨੀਤ। ਮਹਾਰਾਜ ਜੀ ਕਹਿਣਗੇ ਹੇ ਨਾਨਕ ਜੀ ਰੋਜ਼ਾਨਾ ਕਰਤੇ ਪੁਰਖ ਦੀ ਕੀਰਤੀ ਤਨ ਦੁਆਰਾ ਕੀਤੀ ਜਾਂਦੀ ਹੋਵੇ, ਅਤੇ ਉੱਥੇ ਫਿਰ ਮਹਾਰਾਜ ਜੀ ਕਹਿੰਦੇ ਨਾ ਹੋਂ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਇਓ ਦੂਤ। ਧਰਮ ਰਾਏ ਵੀ ਕਹਿੰਦਾ ਆਪਣੇ ਦੂਤਾਂ ਨੂੰ ਭੁੱਲ ਕੇ ਉੱਥੇ ਨਾ ਚਲੇ ਜਾਇਓ, ਜੇ ਤੁਸੀਂ ਚਲੇ ਗਏ ਨਾ ਮੇਰਾ ਛੁਟਕਾਰਾ ਨਾ ਤੁਹਾਡਾ। ਨਾ ਹੋਂ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਇਓ ਦੂਤ। ਅੱਗੇ ਫਿਰ ਮਹਾਰਾਜ ਜੀ ਕਹਿੰਦੇ ਸਾਧ ਸੰਗ ਧਰਮ ਰਾਏ ਕਰੇ ਸੇਵਾ। ਧਰਮ ਰਾਜ ਵੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਂਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਫਿਰ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਸਾਧ ਕੈ ਸੰਗ ਸੋਭਾ ਸੁਰਦੇਵਾ। ਉਹਦੀ ਸੋਭਾ ਸਤਿਗੁਰੂ ਸਾਹਿਬ, ਇਹਦੇ ਦੋ ਅਰਥ ਬਣਦੇ। ਸੁਰਦੇਵਾ, ਸੁਰ ਦਾ ਅਰਥ ਹੈ ਸ੍ਰੇਸ਼ਟ, ਦੇਵ ਬਿਰਤੀ ਦੇ ਪਾਤਰ। ਸੁਰ ਦਾ ਅਰਥ ਜਿਹੜਾ ਹੈ ਉਹ ਦੇਵਤਾ ਵੀ ਮੰਨਿਆ ਜਾਂਦਾ, ਪਰ ਮਹਾਰਾਜ ਕਹਿਣਗੇ ਸੁਰਦੇਵ ਜਿਨ੍ਹਾਂ ਦੀ ਸਤ ਸੰਗਤ ਵਿੱਚ ਰੁਚੀ ਬਣ ਗਈ। ਸਤਿਗੁਰੂ ਮਹਾਰਾਜ ਕਹਿਣਗੇ ਉਹਨਾਂ ਦੀ ਸੋਭਾ ਸੁਰ ਦੇਵਤਿਆਂ ਦੇ ਸਮਾਨ ਹੋ ਗਈ। ਅਤੇ ਦੂਸਰਾ ਅਰਥ ਜਦੋਂ ਆਪਾਂ ਗੁਰਮੁਖਾਂ ਦੇ ਕੋਲ ਬੈਠ ਕੇ ਪੜ੍ਹਦੇ ਹਾਂ ਤਾਂ ਇਸ ਗੱਲ ਦਾ ਨਿਰਣਾ, ਕਹਿਣਗੇ ਸਾਧ ਕੈ ਸੰਗ ਸੋਭਾ ਸੁਰਦੇਵਾ। ਸਾਧ ਸੰਗਤ ਵਿੱਚ ਬੈਠਿਆਂ ਦੇਵਤਿਆਂ ਤੱਕ ਵੀ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸੋਭਾ ਪ੍ਰਗਟ ਹੋ ਜਾਂਦੀ। ਵੱਡੇ ਵੱਡੇ ਜਿਨ੍ਹਾਂ ਨੂੰ ਲੋਕ ਕੋਈ ਇੰਦਰ ਕੋਈ ਸਰਸਵਤੀ ਕੋਈ ਵੱਖ ਵੱਖ ਦੇਵਤਿਆਂ ਨੂੰ ਸਿਮਰਨ ਦੀ ਕੋਸ਼ਿਸ਼ ਕਰਦਾ, ਮਹਾਰਾਜ ਕਹਿਣਗੇ ਉਹਨਾਂ ਦਾ ਸਤਿਕਾਰ ਇਸ ਧਰਤੀ ਦੇ ਉੱਪਰ ਦੇਵ ਬਿਰਤੀ ਦੇ ਪਾਤਰਾਂ ਦੇ ਵਿੱਚ ਵੀ ਹੋ ਜਾਂਦਾ, ਜਿਨ੍ਹਾਂ ਦੇ ਕੋਲ ਬਿਰਤੀ ਦੇਵ ਹੈ। ਉਹ ਦੇਵ ਬਿਰਤੀ ਜਿਹਨੂੰ ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਾ ਲਾਗੀ ਵਾਰ। ਦੇਵ ਬਿਰਤੀ ਦਾ ਅਰਥ ਦੇਵਤਾਈ ਬਿਰਤੀ, ਭਲਾ ਕਰਨ ਵਾਲੀ ਬਿਰਤੀ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਦੇਵ ਦਾ ਅਰਥ ਹੀ ਐਸਾ ਹੈ ਕਿ ਜਿੱਥੇ ਆਪਣੱਤ ਛੱਡ ਕੇ ਬੰਦਾ ਕੇਵਲ ਸੰਸਾਰ ਦੇ ਭਲੇ ਵਾਸਤੇ ਤੁਰ ਪੈਂਦਾ। ਇੱਥੇ ਫਿਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਸਾਧ ਕੈ ਸੰਗ ਸੋਭਾ ਸੁਰਦੇਵਾ। ਦੇਵਤਿਆਂ ਦੇ ਵਿੱਚ ਵੀ ਸੋਭਾ ਬਣ ਜਾਂਦੀ ਹੈ, ਸਤਿਗੁਰੂ ਮਹਾਰਾਜ ਜੀ ਕਹਿਣਗੇ ਸਾਧੂ ਕਹਿ ਸੰਗ ਪਾਪ ਪਲਾਇਣ, ਪਲਾਇਣ ਦਾ ਅਰਥ ਹੁੰਦਾ ਦੌੜ ਜਾਣੇ। ਜਦੋਂ ਸਤ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਉਦੋਂ ਪਾਪ ਦੌੜ ਜਾਂਦੇ। ਕਿਉਂ? ਸਤਿਗੁਰੂ ਜੀ ਨੇ ਕਿਹਾ ਜਿਸ ਦਿਨ ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜੋ ਸਗਲੇ ਦੁੱਖ। ਪਲਾਇਣ, ਪਲਾਇਣ ਦਾ ਅਰਥ ਹੈ ਦੌੜ ਜਾਣਾ। ਦੌੜ ਗਏ ਕੀ? ਦੌੜ ਗਏ। ਸਤਿਗੁਰੂ ਜੀ ਕਹਿੰਦੇ ਸਾਧੂ ਕਹਿ ਸੰਗ ਪਾਪ ਪਲਾਇਣ, ਗੁਰਮੁਖਾਂ ਦੀ ਸੰਗਤ ਵਿੱਚ ਗਿਆ। ਸਤਿਗੁਰੂ ਕਹਿੰਦੇ ਸੁਰਤ ਵਿੱਚ ਆਉਣ ਵਾਲੇ ਪਾਪ ਵੀ ਦੌੜ ਜਾਂਦੇ ਹਨ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੁੱਟ ਅੱਗ ਹਰੇ ਨਿਰਮਲ ਪਏ ਚੀਤਾ। ਕਰੋੜਾਂ ਅੱਗ ਪਾਪ ਜਿਹੜੇ ਨੇ ਉਹ ਖਤਮ ਹੋ ਗਏ, ਮਨ ਨਿਰਮਲ ਹੋ ਗਿਆ ਸਤ ਸੰਗਤ ਵਿੱਚ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸਾਧੂ ਕਹਿ ਸੰਗ ਪਾਪ ਪਲਾਇਨ। ਮਹਾਰਾਜ ਜੀ ਕਹਿਣਗੇ ਗੁਰਮੁਖਾਂ ਦੀ ਸੰਗਤ ਦੇ ਵਿੱਚ ਗਿਆ ਪਾਪ ਦੌੜ ਜਾਂਦੇ ਨੇ, ਭਾਵੇਂ ਸੁਰਤ ਕਰਕੇ ਹੋਣ ਭਾਵੇਂ ਤਨ ਕਰਕੇ ਕਮਾਏ ਗਏ ਜੀਵਨ ਦੇ ਵਿੱਚ ਪਾਪ ਹੋਣ, ਸਤਿਗੁਰੂ ਕਹਿੰਦੇ ਉਹ ਦੌੜ ਜਾਂਦੇ। ਇਹ ਅਸਰ ਹੈ ਸੰਗਤ ਦਾ। ਤੁਸੀਂ 10 ਦਿਨ ਸੰਗਤ ਵਿੱਚ ਆ ਜਾਓ, ਜਾਂ ਕੋਈ ਜੁੜੀ ਹੋਈ ਰੂਹ ਹੋਵੇ ਉਹਦੀ ਸੰਗਤ ਵਿੱਚ ਬੈਠ ਕੇ ਬਾਣੀ ਗੁਰਬਾਣੀ ਦਾ ਅਭਿਆਸ ਕਰੋਗੇ ਤੇ ਆਪਣੇ ਆਪ ਤੁਹਾਡਾ ਜੀਵਨ, ਇੱਕ ਦਿਨ ਹੀ ਕਿਸੇ ਅਭਿਆਸੀ ਦੀ ਸੰਗਤ ਹੋ ਜਾਏ ਤੁਹਾਡਾ ਜੀਵਨ ਪਲਟੀ ਹੋਣਾ ਸ਼ੁਰੂ ਹੋ ਜਾਂਦਾ ਹੈ, ਇੱਕ ਦਿਨ। ਕਿਉਂਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਅੱਜ ਤੇ ਸੁਭਾਗ ਸਮਾਂ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਰੋਜ਼ਾਨਾ ਮਿਲ ਰਹੀ, ਪਰ ਸਾਡੀ ਭਾਵਨਾ ਅਜੇ ਜਿਹੜੀ ਹੈ ਉਹ ਉਸ ਸਮਰੱਥਾ ਸਹਿਤ ਨਹੀਂ ਹੋਈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਇੱਕ ਦਿਨ ਦੇ ਵਿੱਚ ਹੀ ਭਲਾ ਕਰਾਉਣ ਵਾਲੇ ਐਸੇ ਬੇਅੰਤ ਗੁਰਸਿੱਖ ਜਿਨ੍ਹਾਂ ਨੇ ਇੱਕ ਦਿਨ ਸਤਿਗੁਰੂ ਸਾਹਿਬ ਜੀ ਦੇ ਦੀਦਾਰ ਕੀਤੇ, ਬਸ ਉਹਨਾਂ ਦੀਦਾਰਾਂ ਦੇ ਨਾਲ ਹੀ ਸਤਿਗੁਰੂ ਜੀ ਕਹਿੰਦੇ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹੋ ਭਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਨਿਰਣਾ ਕੀਤਾ। ਸਤਿਗੁਰੂ ਕਹਿੰਦੇ ਸਾਧੂ ਕਹਿ ਸੰਗ ਪਾਪ ਪਲਾਇਣ, ਦੌੜ ਗਏ ਪਾਪ। ਜਦੋਂ ਵੀ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਗੁਰਮੁਖਾਂ ਦੀ ਸੰਗਤ ਵਿੱਚ ਤੁਸੀਂ ਚਲੇ ਗਏ ਉਦੋਂ ਪਾਪ ਬਿਰਤੀ ਬਿਲਕੁਲ ਸਮਾਪਤ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਸਾਧ ਸੰਗ ਅੰਮ੍ਰਿਤ ਗੁਣ ਗਾਇਣ। ਜਦੋਂ ਸੰਗਤ ਵਿੱਚ ਆ ਗਏ ਆਪਣੇ ਆਪ ਅੰਮ੍ਰਿਤ ਰੂਪੀ ਗੁਣਾਂ ਦਾ ਗਾਇਣ ਹੋਣਾ ਸ਼ੁਰੂ ਹੋ ਜਾਂਦਾ, ਆਪਣੇ ਆਪ ਸਿਮਰਨ ਚੱਲਣਾ ਸ਼ੁਰੂ ਹੋ ਜਾਂਦਾ ਸੰਗਤ ਵਿੱਚ। ਆਪਣੇ ਆਪ ਸੰਗਤ ਵਿੱਚ ਬੈਠਿਆਂ ਗੁਰਬਾਣੀ ਦਾ ਅਭਿਆਸ ਚੱਲਣ ਲੱਗ ਪੈਂਦਾ, ਆਪਣੇ ਆਪ ਸ਼ੁਕਰ ਨਿਕਲਣਾ ਸ਼ੁਰੂ ਹੋ ਜਾਂਦਾ। ਮਹਾਰਾਜ ਜੀ ਕਹਿਣਗੇ ਸਾਧ ਸੰਗ ਅੰਮ੍ਰਿਤ ਗੁਣ ਗਾਇਣ, ਗੁਣਾਂ ਦਾ ਗਾਇਣ ਹੋਣਾ ਸ਼ੁਰੂ ਹੋ ਜਾਂਦਾ। ਅਤੇ ਫਿਰ ਮਹਾਰਾਜ ਜੀ ਕਹਿੰਦੇ ਜਦੋਂ ਗੁਣੀ ਗਾਉਣੇ ਆ ਗਏ ਤਾਂ ਫਿਰ ਕੀ ਹੋਏਗਾ, ਗੁਣ ਗਾਵਤ ਤੇਰੀ ਉਤਰਸ ਮੈਲ, ਮਲੀਨਤਾ ਖਤਮ ਹੋ ਜਾਏਗੀ। ਸਤਿਗੁਰੂ ਜੀ ਨੇ ਕਿਹਾ ਨਾ ਗੁਰਬਾਣੀ ਵਿੱਚ, ਮਹਾਰਾਜ ਜੀ ਕਹਿੰਦੇ ਭਰੀਏ ਹੱਥ ਪੈਰ ਤਨ ਦੇਹ। ਕੋਈ ਬੰਦਾ ਬਾਹਰੋਂ ਆਇਆ ਹੋਵੇ ਤੇ ਖੇ ਨਾਲ ਮਿੱਟੀ ਨਾਲ ਹੱਥ ਪੈਰ ਲਿਬੜ ਜਾਣ। ਆਪਾਂ ਕੀ ਕਹਿੰਦੇ, ਆਉਂਦਿਆਂ ਸਾਰ ਹੀ ਆਪਾਂ ਸਰੀਰ ਦਾ ਇਸ਼ਨਾਨ ਕਰਾ ਲੈਂਦੇ ਪਾਣੀ ਦੇ ਨਾਲ, ਸਾਰੀ ਮੈਲ ਧੁੱਪ ਗਈ। ਮਹਾਰਾਜ ਜੀ ਕਹਿੰਦੇ ਜੇ ਕੱਪੜੇ ਵੀ ਲਿਬੜ ਜਾਣ ਤੇ ਸਾਬਣ ਘਰ ਵਿੱਚ ਪਿਆ ਹੈ ਜਾਂ ਸਰਫ ਦੀ ਵਰਤੋਂ ਕਰਦਿਆਂ ਤੇ ਕੱਪੜੇ ਧੁੱਪ ਜਾਂਦੇ। ਮਹਾਰਾਜ ਕਹਿੰਦੇ ਕਿ ਜੇ ਤਨ ਲਿਬੜ ਜਾਏ, ਕੱਪੜੇ ਲਿਬੜ ਜਾਣ, ਸਾਬਣ ਨਾਲ ਪਾਣੀ ਨਾਲ ਧੋਤੇ ਜਾ ਸਕਦੇ ਨੇ, ਪਰ ਸਤਿਗੁਰੂ ਜੇ ਮਨ ਹੀ ਲਿਬੜਿਆ ਹੋਵੇ, ਕਿਉਂਕਿ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਿਆਹ ਹੋ, ਅਤੇ ਜੇ ਮਨ ਲਿਬੜਿਆ ਹੋਵੇ ਸਤਿਗੁਰੂ ਕਹਿਣਗੇ ਫਿਰ ਵੀ ਘਬਰਾਈਏ ਨਾ, ਕਿਉਂਕਿ ਭਰੀਐ ਮਤ ਪਾਪਾਂ ਕਹਿ ਸੰਗ। ਜੇ ਮਤ ਹੀ ਪਾਪਾਂ ਸਮੇਤ ਡਕਾ ਡਕ ਭਰ ਗਈ ਹੋਵੇ ਉੱਤੋਂ ਤੱਕ, ਕਿਨਾਰਿਆਂ ਤੋਂ ਵੀ ਜਿਵੇਂ ਪਾਣੀ ਡੁੱਲਦਾ, ਕਹਿੰਦੇ ਇੰਨੀ ਮਤ ਭਰ ਗਈ ਹੋਵੇ, ਉਹ ਧੋਪੈ ਨਾਵੈ ਕਹਿ ਰੰਗ, ਧੋਤੀ ਜਾ ਸਕਦੀ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਨਾਮ ਰੂਪੀ ਰੰਗਤ ਨਾਲ। ਭਾਈ ਵੀਰ ਸਿੰਘ ਕਹਿੰਦੇ ਹੁੰਦੇ ਸੀ, ਉਹ ਕਹਿੰਦੇ ਜੀਵਨ ਵਿੱਚ ਜਦੋਂ ਗੁਰਮੁਖ ਸਿੱਖਿਆ ਦਾ ਉਹ ਜ਼ਿਕਰ ਕਰਦੇ ਨਾ, ਉਹ ਕਹਿੰਦੇ ਫਿਰ ਇਸ ਪ੍ਰਕਾਰ ਜੀਵਨ ਦਾ ਆਧਾਰ ਕਿ ਇਨਸਾਨ ਇਹ ਨਾ ਸੋਚੇ ਵੀ ਮੈਂ ਸਾਰੇ ਪਾਪ ਜੀਵਨ ਦੇ ਵਿੱਚੋਂ ਧੋ ਕੇ ਅਤੇ ਫਿਰ ਗੁਰਦੁਆਰੇ ਜਾਣਾ, ਕਹਿੰਦੇ ਨੇ ਗੰਦਗੀ ਦੇ ਨਾਲ ਭਰੀ ਹੋਈ ਪਾਣੀ ਦੀ ਬਾਲਟੀ ਪੂਰੇ ਗੰਦੇ ਪਾਣੀ ਨਾਲ ਭਰੀ ਹੋਵੇ, ਉਹਦੇ ਵਿੱਚ ਪਾਣੀ ਸਾਫ਼ ਡੋਲਣਾ ਸ਼ੁਰੂ ਕਰ ਦਈਏ। ਆਪਾਂ ਆਮ ਕਰਕੇ ਵੇਖਦੇ ਸੀ ਨਲਕਿਆਂ ਦਾ ਪਾਣੀ ਚੱਲਦਾ ਸੀ, ਗੰਦੀ ਬਾਲਟੀ ਸਰਫ ਵਾਲਾ ਪਾਣੀ ਵੀ ਹੋਵੇ ਉਹਦੇ ਵਿੱਚ ਸਾਫ਼ ਪਾਣੀ ਪਾਈ ਜਾਈਦਾ ਸੀ ਅਤੇ ਉਹਦੇ ਨਾਲ ਕੀ ਹੁੰਦਾ ਸੀ, ਗੰਦਲਾ ਪਾਣੀ ਆਪਣੇ ਆਪ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ। ਭਾਈ ਵੀਰ ਸਿੰਘ ਕਹਿੰਦੇ ਇਹ ਗੱਲ ਸੋਚ ਕੇ ਸੰਗਤ ਨਹੀਂ ਕਰਨੀ ਵੀ ਮੈਂ ਇੱਕ ਦਿਨ ਵਿੱਚ ਹੀ ਸਾਰੇ ਪਾਪ ਖਤਮ ਕਰਕੇ ਅਤੇ ਫਿਰ ਜਾਵਾਂ, ਇੱਦਾਂ ਨਹੀਂ ਹੋ ਸਕਣਾ। ਜਦੋਂ ਵਾਰ ਵਾਰ ਮੱਤ ਗੰਦਗੀ ਦੇ ਫੁਰਨਿਆਂ ਦੇ ਪਾਣੀ ਨਾਲ ਭਰੀ ਹੋਏਗੀ, ਇਹਦੇ ਵਿੱਚੋਂ ਜਦੋਂ ਅੰਮ੍ਰਿਤ ਰੂਪੀ ਜਲ ਹੌਲੀ ਹੌਲੀ ਕਰਕੇ ਤੁਸੀਂ ਬੰਦਗੀ ਦਾ ਪਾਉਣਾ ਸ਼ੁਰੂ ਕੀਤਾ, ਆਪਣੇ ਆਪ ਇਹਦੇ ਵਿੱਚੋਂ ਸਾਰੀ ਮੈਲ ਖਤਮ ਹੁੰਦੀ ਜਾਏ ਆਪਣੇ ਆਪ। ਅਤੇ ਸਤਿਗੁਰੂ ਸਾਹਿਬ ਮਹਾਰਾਜ ਇੱਥੇ ਜ਼ਿਕਰ ਕਰਦੇ ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਜਿੱਦਣ ਸਤ ਸੰਗਤ ਵਿੱਚ ਬੈਠਿਆਂ ਅੰਮ੍ਰਿਤ ਰੂਪੀ ਗੁਣਾਂ ਦਾ ਗਾਇਨ ਹੋਣਾ ਸ਼ੁਰੂ ਹੋ ਗਿਆ ਫਿਰ ਕੀ ਹੋਏਗਾ ਮਹਾਰਾਜ? ਮਹਾਰਾਜ ਜੀ ਕਹਿਣਗੇ ਸਾਧ ਕੈ ਸੰਗ ਸਰਬ ਥਾਨ ਗਮ। ਮਹਾਰਾਜ ਜੀ ਕਹਿੰਦੇ ਪਹਿਲਾਂ ਤਾਂ ਸਾਰੀਆਂ ਥਾਵਾਂ 'ਤੇ ਵਸ ਦਾ ਨਿਰੰਕਾਰ ਜਿਹੜਾ ਹੈ ਔਰ ਉਹਦੇ ਤੱਕ ਪਹੁੰਚ ਹੋ ਜਾਂਦੀ ਹੈ, ਦੂਸਰਾ ਉਹਦਾ ਅਹਿਸਾਸ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਉਹ ਗਮਤਾ ਸਹਿਤ ਸਾਰੀਆਂ ਥਾਵਾਂ ਦੇ ਉੱਪਰ ਉਹ ਆਪ ਬੈਠਾ ਹੈ, ਸੁਰਤ ਕਰਕੇ ਹਰੇਕ ਉਹ ਥਾਂ ਤੱਕ ਪਹੁੰਚ ਹੋ ਜਾਂਦੀ ਹੈ ਜਿੱਥੇ ਕਰਤੇ ਪੁਰਖ ਦਾ ਅਹਿਸਾਸ ਸਾਡੇ ਜੀਵਨ ਵਿੱਚ ਪ੍ਰਤੱਖ ਹੋ ਜਾਂਦਾ ਹੈ। ਫਿਰ ਇਹ ਨਹੀਂ ਹੈ, ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਫਿਰ ਇਹ ਅਵਸਥਾ ਆ ਜਾਂਦੀ ਨੇੜੇ ਨਾ ਹੀ ਦੂਰ, ਦੋਵੇਂ ਭਰਮ ਖਤਮ ਹੋ ਗਏ, ਨਾ ਨੇੜਤਾ ਵਾਲਾ ਰਿਹਾ ਨਾ ਦੂਰ ਵਾਲਾ ਰਿਹਾ। ਉਹ ਕਹਿਣ ਲੱਗੇ ਨਿੱਜ ਆਤਮਾ ਰਹਿਆ ਭਰਪੂਰ, ਭਗਤ ਸਾਹਿਬ ਕਹਿਣ ਲੱਗੇ ਹੁਣ ਦੂਰ ਨੇੜੇ ਵਾਲੀ ਗੱਲ ਖਤਮ ਹੋ ਗਈ ਹੈ, ਹੁਣ ਤਾਂ ਮੈਂ ਅੰਦਰ ਹੀ ਵੇਖ ਲਿਆ ਨਿੱਜ ਘਰ ਦੇ ਵਿੱਚ, ਨੇੜੇ ਨਾ ਹੀ ਦੂਰ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਉਹ ਕਰਤਾ ਪੁਰਖ ਜਿਹੜਾ ਹੈ ਨਿੱਜ ਆਤਮਾ ਰਹਿਆ ਭਰਪੂਰ ਵਾਲੀ ਗੱਲ ਹੈ, ਉਹ ਨਿੱਜ ਵਿੱਚ ਬੈਠਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜ਼ਿਕਰ ਕਰਦਿਆਂ ਕਹਿੰਦੇ ਅਗਲੀ ਅਵਸਥਾ ਵਿੱਚ ਮਹਾਰਾਜ ਜੀ ਕਹਿੰਦੇ ਨਾਨਕ ਸਾਧ ਕੈ ਸੰਗ ਸਫਲ ਜਨਮ। ਜਨਮ ਸਫਲ ਹੋ ਜਾਂਦਾ ਹੈ ਜਦੋਂ ਸਤ ਸੰਗਤ ਵਿੱਚ ਤੁਰਾਂਗੇ, ਅਭਿਆਸੀਆਂ ਦੀ ਸੰਗਤ ਦੇ ਵਿੱਚ, ਗੁਰਮੁਖਾਂ ਦੀ ਸੰਗਤ ਦੇ ਵਿੱਚ ਤੁਰਾਂਗੇ, ਜਨਮ ਦੀ ਸਫਲਤਾ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਵੇਖੋ ਕਿੱਡਾ ਕੁ ਏਡੀ ਸ੍ਰਿਸ਼ਟੀ ਦੇ ਵਿੱਚ ਗੁਰਸਿੱਖਾਂ ਵਿੱਚ ਮਹਾਰਾਜ ਨੇ ਕਿੱਡਾ ਕੁ ਬਲ ਭਰਿਆ ਹੋਵੇਗਾ। ਸਿਰਫ ਇੱਕ ਦਿਨ ਦੀ ਸੰਗਤ ਹੈ ਭਾਈ ਭਗੀਰਥ ਦੀ, ਭਾਈ ਮਨਸੁਖ ਦੇ ਨਾਲ ਇੱਕ ਦਿਨ ਦੀ ਸੰਗਤ, ਇੱਕ ਦਿਨ ਦੀ ਸੰਗਤ ਨੇ ਜੀਵਨ ਪਲਟੀ ਕਰਕੇ ਰੱਖ ਦਿੱਤਾ। ਇੱਕ ਦਿਨ ਦੀ ਸੰਗਤ, ਬਸ ਇੱਕੋ ਗੱਲ ਆਖੀ ਸੀ ਉਹਨਾਂ, ਕਿਹਾ ਰਾਤ ਰੁਕਣਾ ਪਏਗਾ ਇੱਥੇ। ਤੇ ਭਾਈ ਭਗੀਰਥ ਨੇ ਇੱਕੋ ਗੱਲ ਆਖੀ ਸੀ, ਕਹਿਣ ਲੱਗੇ ਭਾਈ ਸਾਹਿਬ ਮੈਨੂੰ ਸਤਿਗੁਰੂ ਦਾ ਹੁਕਮ ਹੈ, ਇੱਥੇ ਬਹੁਤਾ ਸਮਾਂ ਰੁਕ ਨਹੀਂ ਸਕਦਾ। ਉਹਨੇ ਕਿਹਾ ਫਿਰ ਪਦਾਰਥਾਂ ਦਾ ਇੱਕ ਰਾਤ ਕਹਿੰਦੇ ਮੈਂ ਰੁਕ ਸਕਦਾ, ਪਰ ਜਿਹੜਾ ਭਾਈ ਮਰਦਾਨੇ ਦੀ ਪੁੱਤਰੀ ਵਾਸਤੇ ਚੂੜਾ ਹੈ ਉਹਨੂੰ 4-5 ਦਿਨ ਲੱਗ ਸਕਦੇ। ਉਹ ਕਹਿੰਦੇ ਫਿਰ ਸਤਿਗੁਰੂ ਦਾ ਹੁਕਮ ਹੈ ਅਤੇ ਮਹਾਰਾਜ ਜੀ ਦਾ ਹੁਕਮ ਮੋੜਿਆ ਨਹੀਂ ਜਾ ਸਕਦਾ, ਤੂੰ ਕੋਸ਼ਿਸ਼ ਕਰਕੇ ਵੇਖ, ਜਿਹੜੇ ਚੂੜੇ ਨੂੰ 4-5 ਦਿਨ ਲੱਗਦੇ ਆ ਉਹ ਇੱਕ ਦਿਨ 'ਚ ਹੀ ਤਿਆਰ ਹੋ ਜਾਏਗਾ। ਉਹ ਖਿਲ ਗਿਆ, ਇੱਦਾਂ ਕਿੱਦਾਂ ਹੋ ਜਾਏਗਾ, ਕਾਰੀਗਰਾਂ ਦਾ ਮੈਨੂੰ ਪਤਾ। ਕਹਿੰਦੇ ਮੈਂ ਆਪਣੇ ਗੁਰੂ ਅੱਗੇ ਅਰਦਾਸ ਕਰਦਾ ਮੈਂ ਰਾਤ ਤੋਂ ਵੱਧ ਦਾ ਸਮਾਂ ਇੱਥੇ ਨਹੀਂ ਰਹਿ ਸਕਦਾ ਲਾਹੌਰ ਵਿੱਚ, ਮੈਂ ਭਾਈ ਮਰਦਾਨੇ ਦੀ ਪੁੱਤਰੀ ਦੇ ਵਿਆਹ ਵਾਸਤੇ ਸਮਾਨ ਲੈ ਕੇ ਪਹੁੰਚਣਾ। ਭਾਈ ਮਨਸੁਖ ਕਹਿੰਦਾ ਫਿਰ ਮੇਰੇ ਹੱਥ ਖੜੇ ਆ। ਉਸ ਵਕਤ ਭਾਈ ਮਨਸੁਖ ਨੇ ਤੇ ਸਾਰਾ ਸਾਜੋ ਸਮਾਨ, ਹੈਰਾਨੀ ਦੀ ਗੱਲ ਇਹ ਸੀ ਕਿ ਸਾਰਾ ਸਾਜੋ ਸਮਾਨ ਭਾਈ ਮਨਸੁਖ ਦੀ ਦੁਕਾਨ ਤੋਂ ਹੀ ਪੂਰਾ ਹੋ ਗਿਆ ਤੇ ਚੂੜੇ ਦੀ ਗੱਲ ਰਹਿ ਗਈ। ਭਾਈ ਮਨਸੁਖ ਕਹਿੰਦਾ ਵੀ ਚੂੜੇ ਵਾਲੀ ਗੱਲ ਨਹੀਂ ਬਣਨੀ, ਵੀ ਉਹ ਨਹੀਂ ਮਿਲ ਸਕਦਾ। ਫਿਰ ਉੱਥੇ ਭਾਈ ਭਗੀਰਥ ਕਹਿੰਦੇ ਵੀ ਰਾਤ ਮੈਂ ਵੀ ਰੁਕਿਆ, ਮੈਂ ਗੁਰੂ ਨਾਨਕ ਸਾਹਿਬ 'ਤੇ ਵਿਸ਼ਵਾਸ ਕਰਕੇ ਕਹਿੰਦਾ ਵੀ ਕਾਰਜ ਜ਼ਰੂਰ ਸਫਲ ਹੋਏਗਾ। ਸਵੇਰੇ ਅੰਮ੍ਰਿਤ ਵੇਲੇ ਚੂੜਾ ਭਾਈ ਮਨਸੁਖ ਦੀ ਦੁਕਾਨ 'ਤੇ ਪਹੁੰਚ ਜਾਂਦਾ ਅਗਲੇ ਦਿਨ। ਉਹ ਜਿਹੜਾ ਚੂੜਾ ਘੜ ਕੇ ਲਿਆਉਂਦਾ ਉਹਨੂੰ ਪੁੱਛਦਾ ਵੀ ਤੂੰ ਤਾਂ ਆਖਿਆ 3-4 ਦਿਨਾਂ ਬਾਅਦ। ਉਹ ਕਹਿਣ ਲੱਗਾ ਰਾਤ ਨੀਂਦ ਹੀ ਪਤਾ ਨਹੀਂ ਆਈ, ਨਹੀਂ ਨੀਂਦ ਨਹੀਂ ਪਈ, ਮੇਰਾ ਮਨ ਕੀਤਾ ਵੀ ਜੇ ਸੌਣ ਨੀਂਦ ਨਹੀਂ ਆ ਰਹੀ ਤਾਂ ਸਰੀਰ ਹੋਰ ਖਰਾਬ ਹੋ ਸਕਦਾ, ਕਿਉਂ ਨਾ ਮਿਹਨਤ ਕਰ ਲਵਾਂ। ਕਹਿੰਦੇ ਮੇਰਾ ਧਿਆਨ ਚੂੜੇ ਵਾਲੇ ਪਾਸੇ ਆਇਆ, ਮੈਂ ਸਵੇਰ ਤੱਕ ਇਹਨੂੰ ਪੂਰਾ ਹੀ ਬਣਾ ਦਿੱਤਾ। ਭਾਈ ਮਨਸੁਖ ਨੇ ਉਡੀਕ ਕੀਤੀ ਭਾਈ ਭਗੀਰਥ ਦੀ ਕਿ ਆਉਣਗੇ। ਜਦੋਂ ਭਾਈ ਭਗੀਰਥ ਆਏ ਅਤੇ ਹੱਥ ਜੋੜ ਕੇ ਭਾਈ ਮਨਸੁਖ ਲੋਕ ਕਹਿੰਦੇ ਵੀ ਕਿਹਦੇ ਅੱਗੇ ਅਰਦਾਸ ਕੀਤੀ ਸੀ, ਕਿਹਦੇ ਬਾਰੇ ਕਹਿ ਰਹੇ ਸੀ ਵੀ ਮਹਾਰਾਜ ਦਾ ਹੁਕਮ? ਉਹ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੀ ਸੰਗਤ ਕੀਤੀ ਹੈ, ਵਿਸ਼ਵਾਸ ਭਰੋਸਾ ਇੰਨਾ ਕੁ ਵੱਡਾ ਬਣ ਗਿਆ ਹੈ ਵੀ ਦੁਨੀਆਂ ਦਾ ਵੱਡੇ ਤੋਂ ਵੱਡਾ ਕਾਰਜ ਵੀ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕੀਤਿਆਂ ਸਫਲ ਹੋ ਜਾਂਦਾ। ਇੱਕ ਦਿਨ ਦੀ ਸੰਗਤ ਨੇ ਭਾਈ ਮਨਸੁਖ ਨੂੰ ਫਿਰ ਪ੍ਰੇਰਨਾ ਕੀਤੀ, ਕਹਿੰਦੇ ਭਾਈ ਭਗੀਰਥ ਜੇ ਤੇਰਾ ਜੀਵਨ ਪਲਟੀ ਹੋ ਸਕਦਾ ਤਾਂ ਫਿਰ ਮੈਨੂੰ ਵੀ ਲੈ ਜਾ। ਲਾਹੌਰ ਤੋਂ ਨਾਲ ਆਏ, ਸਤਿਗੁਰੂ ਨੇ ਤਲਵੰਡੀ ਦੀ ਧਰਤੀ 'ਤੇ ਆਣ ਕੇ ਇੱਕੋ ਗੱਲ ਆਖੀ, ਕਹਿੰਦੇ ਨਾ ਕਿ ਕਹਿੰਦਾ ਜੀ ਮਨਸੁਖ। ਸਤਿਗੁਰੂ ਕਹਿਣ ਲੱਗੇ ਤਨ ਦੇ ਹੀ ਸੁੱਖ ਲਏਗਾ ਕਿ ਕਦੀ ਮਨ ਦਾ ਵੀ ਸੁੱਖ ਪ੍ਰਾਪਤ ਕੀਤਾ? ਉਹ ਕਹਿੰਦੇ ਤਨ ਦੇ ਸੁੱਖ ਪਰਿਵਾਰ ਨੇ ਦਵਾ ਦਿੱਤੇ, ਮਨ ਦਾ ਤੁਸੀਂ ਦਵਾ ਦਿਓ। ਬਸ ਉਹੀ ਇੱਕ ਪਲ ਦੀ ਸੰਗਤ ਨੇ ਭਾਈ ਭਗੀਰਥ ਦੀ ਨੇ ਜੀਵਨ ਬਦਲ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਆਏ, ਲਾਹੌਰ ਦੀ ਧਰਤੀ 'ਤੇ ਪ੍ਰਚਾਰਕ ਥਾਪ ਦਿੱਤਾ। ਇਹ ਜੀਵਨ ਦੇ ਵਿੱਚ ਮਹਾਰਾਜ ਜੀ ਨੇ ਕਿਹਾ ਨਾਨਕ ਸਾਧਕੇ ਸੰਗ ਸਫਲ ਜਨਮ। ਜਦੋਂ ਸਤਿਗੁਰਾਂ ਦੇ ਅਭਿਆਸੀ ਗੁਰਮੁਖਾਂ ਗੁਰਸਿੱਖਾਂ ਦੀ ਸੰਗਤ ਦਾ ਸੁਭਾਗ ਪ੍ਰਾਪਤ ਹੋਵੇ, ਮਹਾਰਾਜ ਜੀ ਕਹਿਣ ਲੱਗੇ ਜਨਮ ਸਫਲ ਹੋ ਜਾਂਦਾ ਹੈ। ਪਰ ਇਸ ਜੀਵਨ ਦਾ ਆਧਾਰ ਹੈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ। ਅੱਜ ਦੇ ਇਸ ਪਾਵਨ ਗੁਰ ਸ਼ਬਦ ਦੀ ਵਿਚਾਰ ਦੀ ਇੱਥੇ ਸੰਪੂਰਨਤਾ ਹੈ, ਸਮਾਪਤੀ ਹੈ। ਸਤਿਗੁਰੂ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਕਰੋ ਕਿਰਪਾ। ਆਪ ਜੀ ਬਖਸ਼ੋ ਅਸੀਸ ਆਓ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸਾਧਕੈ ਸੰਗ ਸਰਬ ਥਾਨ ਗਮ, ਨਾਨਕ ਸਾਧਕੈ ਸੰਗ ਸਫਲ ਜਨਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰ ਸਰਵਨ ਕਰਾਸ ਬਹੁਤ ਹੀ ਸਤਿਕਾਰਯੋਗ। ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ 7:20 ਤੱਕਰ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ। ਇਹਨਾਂ ਤੋਂ ਬਾਅਦ 7:20 ਤੋਂ ਲੈ ਕੇ 8 ਤੱਕ ਸਤਿਕਾਰਯੋਗ ਪੰਥ ਪ੍ਰਸਿੱਧ ਕਵੀਸ਼ਰੀ ਜੱਥਾ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ MA, ਉਹ ਆਪ ਸੰਗਤਾਂ ਨੂੰ ਕਵੀਸ਼ਰੀ ਰਾਹੀਂ ਨਿਹਾਰ ਕਰਨਗੇ। ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੇ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਨ ਕਰੀਏ ਜੀ। ਸੋ ਨਾਲ ਹੀ ਬੇਨਤੀ ਹੈ ਕਿ ਕੱਲ੍ਹ ਤੋਂ ਗੁਰੂ ਘਰ ਵਿਖੇ ਬੱਚਿਆਂ ਦੇ ਜੋ ਕੀਰਤਨ ਕੰਪੀਟੀਸ਼ਨ ਹੋ ਰਹੇ ਨੇ, ਕੱਲ੍ਹ ਨੂੰ ਉਸ ਦੀ ਆਰੰਭਤਾ ਤਕਰੀਬਨ ਸਵੇਰੇ 9 ਹੋ ਜਾਵੇਗੀ ਅਤੇ ਸ਼ਨੀਵਾਰ ਸ਼ਾਮ ਨੂੰ ਰਾਗ ਦਰਬਾਰ ਹੋਵੇਗਾ ਗੁਰੂ ਘਰ ਵਿਖੇ, ਜਿਸ ਦੇ ਵਿੱਚ ਪੰਥ ਪ੍ਰਸਿੱਧ ਰਾਗੀ ਜਥਾ ਡਾਕਟਰ ਗੁਰਨਾਮ ਸਿੰਘ ਜੀ ਉਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ 7 ਤੋਂ ਲੈ ਕੇ 8:30 ਤੱਕ ਸ਼ਨੀਵਾਰ ਸ਼ਾਮ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰਾਂ ਦੀ ਸੱਜ ਨਿਵਾਜ ਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਭ ਕਰ ਰਹੇ ਸੋ, ਸਤਿਗੁਰ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ, ਤੰਦਰੁਸਤੀ, ਦੇਹ ਰੋਗਤਾ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ, ਦਿਓ ਸੀਸ, ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਸਨ, ਬਹੁਤ ਹੀ ਸਤਿਕਾਰਯੋਗ। ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਕਵੀਸ਼ਰੀ ਜੱਥਾ ਗਿਆਨੀ ਗੁਰਮੁਖ ਸਿੰਘ ਜੀ MA, ਉਹ ਆਪ ਸੰਗਤਾਂ ਨੂੰ ਕਵੀਸ਼ਰੀ ਰਾਏ ਨਿਹਾਲ ਕਰਨਗੇ। ਆਪ ਸੰਗਤਾਂ ਨੇ ਇਸੇ ਤਰ੍ਹਾਂ ਅਸੀਸਾਂ ਬਖਸ਼ਿਸ਼ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ,
3: ਵਾਹਿਗੁਰੂ, ਵਾਹਿਗੁਰੂ,
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਹਾਜ਼ਰਾ ਹਜ਼ੂਰ ਜਾਰਾ ਜਹੂਰ ਸਰਬ ਕਲਾ ਭਰਪੂਰ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗਾ ਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਸਮਾਈ ਭਾਈ ਮੁੱਖ ਪਵਿੱਤਰ ਕਰੋ, ਫਤਿਹ ਦੀ ਸਾਂਝ ਪਾਓ, ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੇ ਦੀਵਾਨ ਅੰਦਰ ਇੱਕ ਪ੍ਰਸੰਗ ਦੀ ਸ਼ੁਰੂਆਤ ਕੀਤੀ ਸੀ। ਬਹੁਤ ਸਾਰੇ ਪ੍ਰਾਣੀ ਜਿਹੜੇ ਕੱਲ੍ਹ ਨਹੀਂ ਸਨ ਆਏ ਉਹਨਾਂ ਦੇ ਜਾਣਕਾਰੀ ਵਾਸਤੇ ਥੋੜ੍ਹਾ ਜਿਹਾ ਮੈਂ ਪਿਛੋਕੜ ਦੀ ਗੱਲ ਸ਼ੁਰੂ ਕਰਕੇ ਫਿਰ ਅਸਲ ਕਹਾਣੀ 'ਤੇ ਜਿੱਥੇ ਕੱਲ੍ਹ ਛੱਡੀ ਸੀ ਉੱਥੋਂ ਅੱਗੇ ਆਪਾਂ ਤੁਰਾਂਗੇ। ਗੁਰਬਾਣੀ ਵਿੱਚ ਕੱਲ੍ਹ ਵੀ ਮੈਂ ਕਿਹਾ ਸੀ ਤੀਸਰੇ ਪਾਤਸ਼ਾਹ ਦੇ ਬਚਨ ਹਨ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਸਿੱਖੀ ਦਾ ਮਾਰਗ ਬੜਾ ਵਿਖੜਾ ਹੈ, ਇਹਦੇ 'ਤੇ ਚੱਲਣ ਵਾਲਿਆਂ ਨੂੰ ਬੜੇ ਤਸੀਹੇ ਸਹਿਣੇ ਪਏ, ਪਰ ਆਪਣਾ ਸਿੱਖੀ ਸਿਦਕ ਉਹਨਾਂ ਯੋਧਿਆਂ ਨੇ ਜਰਨੈਲਾ ਨੇ ਕਾਇਮ ਰੱਖਿਆ। ਸਿੱਖ ਰਾਜ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜਿਹਦੀ ਬਹੁਤ ਵੱਡੀ ਦੇਣ, ਜ਼ਿਮੀਂਦਾਰਾਂ ਨੂੰ, ਕਿਸਾਨਾਂ ਨੂੰ, ਹਲਵਾਕਾਂ ਨੂੰ ਜ਼ਮੀਨ ਦੇ ਮਾਲਕੀ ਦੇ ਹੱਕ ਲੈ ਕੇ ਦੇਣੇ, ਔਰ ਸਦੀਆਂ ਦੀ ਗੁਲਾਮੀ ਤੋਂ ਬਾਅਦ ਪੰਜਾਬ ਦੀ ਧਰਤੀ 'ਤੇ ਸਿੱਖ ਰਾਜ ਕਾਇਮ ਕਰਨਾ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਦਾ ਮੋਹਰ ਸਿੱਕਾ ਜਾਰੀ ਕਰਨਾ, ਇਹ ਬਹੁਤ ਵੱਡੀਆਂ ਉਹਦੀਆਂ ਪ੍ਰਾਪਤੀਆਂ ਹਨ। ਬੇਸ਼ੱਕ ਥੋੜ੍ਹਾ ਸਮਾਂ ਉਹਦਾ ਰਾਜ ਕਾਇਮ ਰਿਹਾ, ਪਰ ਜੋ ਸੂਰਮਾ ਕਰ ਗਿਆ ਹੈ ਉਹ ਸਾਡੇ ਇਤਿਹਾਸ ਦੇ ਸੁਨਹਿਰੀ ਪੱਤਰੇ ਹਨ। ਉਹਨੂੰ ਗੁਰਦਾਸ ਨੰਗਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਘੇਰ ਕੇ 8 ਮਹੀਨੇ ਲੜ ਕੇ, ਭੁੱਖੇ ਮਾਰ ਕੇ, ਝੂਠੀਆਂ ਕਰਾਂ ਦੀਆਂ ਕਸਮਾਂ ਖਾ ਕੇ ਬਾਬਾ ਜੀ ਕੋਲੋਂ ਹਵੇਲੀ ਖਾਲੀ ਕਰਵਾਈ ਗਈ, ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਪਹੁੰਚਾਇਆ ਗਿਆ ਦਿੱਲੀ। 4 ਹਿੱਸੇ ਉਸ ਦਲ ਦੇ ਕਰ ਦਿੱਤੇ ਗਏ ਜਿਹੜੇ ਸਿੰਘ ਸ਼ਹੀਦ ਹੋਏ ਸਨ ਗੁਰਦਾਸ ਨੰਗਲ ਤੋਂ ਲੈ ਕੇ ਬਾਅਦ ਵਿੱਚ ਅੰਮ੍ਰਿਤਸਰ ਦੇ ਆਸੇ ਪਾਸੇ ਦੇ ਪਿੰਡਾਂ ਵਿੱਚ ਜੋ ਬਿਨਾਂ ਕਾਰਨ ਦੇ ਉੱਥੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ। ਉਹਨਾਂ ਦੀ ਗਿਣਤੀ ਇਤਿਹਾਸਕਾਰਾਂ ਨੇ ਉਹਨਾਂ ਦੇ ਸਿੱਖਾਂ ਦੇ ਸਿਰਾਂ ਦੀ ਗੱਲ ਜਿਹੜੀ ਕੀਤੀ ਹੈ, 700 ਗੱਡੇ ਸਿੰਘਾਂ ਦੇ ਸਿਰਾਂ ਦੇ ਲੱਦ ਕੇ ਦਿੱਲੀ ਪਹੁੰਚਾਏ ਗਏ ਸਨ। ਇੱਕ ਹਿੱਸਾ ਸਿਰਾਂ ਦਾ ਜਿਹੜਾ ਸੀ ਦਿੱਲੀ ਦੇ ਮੋਹ ਗੇਟਾਂ 'ਤੇ ਲਟਕਾ ਦਿੱਤਾ ਗਿਆ। ਬਾਬਾ ਬੰਦਾ ਸਿੰਘ ਦਾ 4.25 ਸਾਲ ਦਾ ਬੱਚਾ ਅਤੇ ਉਹਦੀ ਪਤਨੀ ਉਹਨੂੰ ਜਨਾਨਖਾਨੇ ਵਿੱਚ ਭੇਜ ਦਿੱਤਾ ਗਿਆ। ਬਾਬਾ ਜੀ ਦੇ 94 ਜਰਨੈਲ ਬਖਸ਼ੀ ਗੁਲਾਬ ਸਿੰਘ, ਬਾਬਾ ਬਾਜ ਸਿੰਘ, ਭਾਈ ਫਤਿਹ ਸਿੰਘ, ਭਾਈ ਆਲੀ ਸਿੰਘ ਸਲੋਧੀ ਵਾਲੇ, ਇਹ ਆਦਿ ਜਰਨੈਲਾਂ ਨੂੰ ਬਾਬਾ ਜੀ ਦੇ ਨਾਲ ਕਿਲ੍ਹੇ ਵਿੱਚ ਡੱਕ ਦਿੱਤਾ ਗਿਆ। ਬਾਕੀ ਦੇ 700 ਸਿੰਘ ਸਰਬਰਾਖਾਂ ਕੋਤਵਾਲ ਦੇ ਹਵਾਲੇ ਕਰ ਦਿੱਤੇ ਗਏ। ਬਾਦਸ਼ਾਹ ਵੱਲੋਂ ਐਲਾਨ ਹੋਇਆ, ਫਰਮਾਨ ਜਾਰੀ ਕੀਤਾ ਹੈ ਸਰਬਰਾਖਾਂ ਕੋਤਵਾਲ ਨੂੰ ਕਿ 5 ਮਾਰਚ ਤੋਂ ਲੈ ਕੇ ਰੋਜ਼ ਦਾ 100-100 ਸਿੰਘ ਕੱਢਣਾ ਹੈ, 100 ਸਿੰਘ ਨੂੰ ਇੱਕ ਲਾਈਨ ਵਿੱਚ ਕਤਾਰ ਵਿੱਚ ਖੜ੍ਹੇ ਕਰ ਲੈਣਾ ਹੈ। ਦੂਸਰੇ ਪਾਸੇ ਜਲਾਦ ਤਲਵਾਰਾਂ ਲੈ ਕੇ ਖੜ੍ਹ ਜਾਣ, ਹਰੇਕ ਸਿੰਘ ਦੇ ਸਿਰ 'ਤੇ ਤਲਵਾਰ ਚਲਾਉਣ ਤੋਂ ਪਹਿਲਾਂ ਇੱਕਰਾਂ ਨੂੰ ਪੁੱਛ ਲਿਆ ਜਾਵੇ, ਉਹ ਸਿੰਘਾ ਤੈਨੂੰ ਦੀਨ ਪ੍ਰਵਾਨ ਹੈ ਜਾਂ ਮੌਤ? ਜਿਹੜਾ ਆਪਣਾ ਧਰਮ ਛੱਡ ਕੇ ਇਸਲਾਮ ਧਾਰਨ ਕਰ ਲਵੇ ਉਹਦੀ ਜਾਨ ਬਖਸ਼ ਦਿੱਤੀ ਜਾਵੇ, ਜਿਹੜਾ ਧਰਮ ਨਾ ਤਿਆਗੇ ਉਹਦਾ ਸਿਰ ਕੱਟ ਲਿਆ ਜਾਵੇ। ਪਹਿਲੇ ਦਿਨ ਦੀ ਰਿਪੋਰਟ ਮੰਗੀ ਬਾਦਸ਼ਾਹ ਫਰਖਸ਼ੀਅਰ ਨੇ, ਕੋਤਵਾਲ ਨੇ ਨਮੋਸ਼ੀ ਨਾਲ ਸਿਰ ਹਿਲਾ ਕੇ ਆਖਿਆ, ਬਾਦਸ਼ਾਹ ਇੱਕ ਵੀ ਐਸਾ ਸਿੰਘ ਨਹੀਂ ਹੈ ਜਿਹਨੇ ਜਾਨ ਪਿਆਰੀ ਕਰਕੇ ਧਰਮ ਨੂੰ ਤਲਾਂਜਲੀ ਦਿੱਤੀ ਹੋਵੇ। ਦੂਸਰੇ ਦਿਨ ਵੀ ਇਸ ਤਰ੍ਹਾਂ ਹੋਇਆ। ਤੀਜੇ ਦਿਨ ਬਾਦਸ਼ਾਹ ਦੀ ਕਚਹਿਰੀ ਵਿੱਚ ਇੱਕ ਮਾਂ ਖੜ੍ਹੀ ਹੈ। ਇਹ ਮਾਂ ਕੌਣ ਹੈ? ਇਹਦਾ ਅੰਮ੍ਰਿਤਸਰ ਵਿੱਚ ਮਜੀਠੇ ਦੇ ਕੋਲ ਪਿੰਡ ਹੈ। ਇਹਦੀ ਗੋਦੀ ਵਿੱਚ ਇਹਦਾ ਬੱਚਾ ਜੇ 2 ਸਾਲ ਦਾ ਸੀ ਜਦੋਂ ਇਸ ਬੱਚੇ ਦਾ ਬਾਪ ਚੜ੍ਹਾਈ ਕਰ ਗਿਆ। ਮਾਂ ਵਿਧਵਾ ਹੋ ਗਈ, ਲੋਕਾਂ ਦਾ ਪੀਣਾ ਕੱਟਣਾ ਕਰਕੇ, ਮਿਹਨਤਾਂ ਮਸ਼ਕਤਾਂ ਕਰਕੇ ਮਾਂ ਨੇ ਆਪਣੇ ਪੁੱਤਰ ਨੂੰ 17-18 ਸਾਲ ਦਾ ਜਵਾਨ ਕੀਤਾ ਹੈ। ਪੁੱਤਰ ਗੱਭਰੂ ਹੋਇਆ, ਮਾਂ ਦੀਆਂ ਰੀਝਾਂ ਵਿੱਚ ਖੁਸ਼ਹਾਲ ਆ, ਕਹਿੰਦੀ ਮਨਾ ਜ਼ਿੰਦਗੀ ਵਿੱਚ ਬੜੇ ਵਕਤ ਵੇਖੇ ਹਨ, ਆਖਰੀ ਉਮਰੇ ਕੋਈ ਸੁੱਖ ਵੇਖ ਲਵਾਂ, ਪੁੱਤਰ ਦੀ ਸ਼ਾਦੀ ਕਰ ਲਵਾਂ, ਘਰ ਨੂੰ ਲੈ ਆਵਾਂ, ਜਿਹੜੀ ਪਿਛਲੀ ਉਮਰੇ ਆ ਕੇ ਮੈਨੂੰ ਕੋਈ ਸੁੱਖ ਦੇਵੇ। ਬੜਿਆਂ ਚਾਵਾਂ ਮਲਹਾਰਾਂ ਰੀਝਾਂ ਨਾਲ ਪੁੱਤਰ ਦਾ ਕਾਜ ਰਚਾਇਆ, ਜੰਜ ਅਜੇ ਘਰ ਨਹੀਂ ਪੁੱਜੀ, ਡੋਲਾ ਘਰ ਨਹੀਂ ਪੁੱਜਾ ਵਾਪਸ। ਮਾਂ ਦਰਵਾਜ਼ੇ 'ਤੇ ਪਾਣੀ ਦਾ ਗੜਵਾ ਲੈ ਕੇ ਖੜ੍ਹੀ ਹੈ ਕਿ ਨੂੰਹ ਪੁੱਤਰ ਦੇ ਸਿਰ ਤੋਂ ਵਾਰ ਕੇ ਸਗਨਾਂ ਦੇ ਨਾਲ ਇਹ ਪਾਣੀ ਪੀਤਾ ਜਾਵੇਗਾ। ਇਹਨੇ ਚਿਰਾਂ ਨੂੰ ਜ਼ਕਰੀਆ ਖਾਨ ਦੀਆਂ ਆਈਆਂ ਹਨ ਫੌਜਾਂ, ਜਦੋਂ ਇਹਦੇ ਪੁੱਤਰ ਨੂੰ ਬੰਨ ਕੇ ਲੈ ਗਈਆਂ, ਪਤਾ ਲੱਗਾ ਮਾਂ ਨੂੰ ਉਹਦੇ ਹੱਥੋਂ ਪਾਣੀ ਦਾ ਗੜਵਾ ਡਿੱਗ ਪਿਆ। ਰੋਂਦੀ ਕਰਲਾਉਂਦੀ ਆਪਣੀ ਨੂੰਹ ਨੂੰ ਨਾਲ ਲੈ ਕੇ ਦਿੱਲੀ ਪਹੁੰਚੀ ਹੈ। ਬੜੀ ਮੁਸ਼ਕਿਲ ਨਾਲ ਬਾਦਸ਼ਾਹ ਫਰਖੀਰ ਦੀ ਕਚਹਿਰੀ ਵਿੱਚ ਇਹਨੂੰ ਆਪਣੀ ਫਰਿਆਦ ਕਰਨ ਦਾ ਮੌਕਾ ਮਿਲਿਆ। ਇਹ ਰੋ ਕੇ ਦੁਹਾਈਆਂ ਆ ਕੇ ਆਖਿਆ, ਹਾਕਮਾਂ ਮੇਰੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਪੂੰਜੀ ਆ, ਮੇਰੇ ਨੈਣਾਂ ਦੀ ਜੋਤੀ, ਮੇਰੇ ਬੁਢਾਪੇ ਦੀ ਡੰਗੋਰੀ, ਇਹੋ ਇੱਕ ਬੱਚਾ ਹੀ ਮੇਰੇ ਕੋਲ ਹੈ। ਮੈਂ ਅੱਗੇ ਬੜੇ ਵਕਤ ਵੇਖੇ ਹਨ, ਛੋਟੇ ਹੁੰਦੇ ਦਾ ਇਹਦਾ ਬਾਪ ਚੱਲ ਵਸਿਆ ਸੀ, ਮੇਰੀ ਦੁਨੀਆ ਵਸਦੀ ਰਹਿਣ ਦੇ, ਮੇਰੇ ਬੱਚੇ ਨੂੰ ਬਖਸ਼ ਦੇ, ਜੇ ਮੇਰੇ 'ਤੇ ਤਰਸ ਨਹੀਂ ਕਰਦਾ। ਆ ਇਹਦੇ ਲੜ ਲੱਗਣ ਵਾਲੀ ਮੁਟਿਆਰ ਵੱਲ ਵੇਖ, ਇਹਨੇ ਅਜੇ ਜ਼ਿੰਦਗੀ ਦਾ ਕੁਝ ਨਹੀਂ ਵੇਖਿਆ, ਇਹਦੀ ਖਾਤਰ ਹੀ ਮੇਰੇ ਬੱਚੇ ਦੀ ਜਾਨ ਬਖਸ਼ ਦੇ। ਇੱਕ ਝੂਠ ਵੀ ਬੋਲਦੀ ਹੈ, ਮੈਂ ਤੈਨੂੰ ਗਰੰਟੀ ਨਾਲ ਲਿਖ ਕੇ ਦੇ ਸਕਦੀ ਹਾਂ, ਮੇਰਾ ਬੱਚਾ ਸਿੱਖ ਨਹੀਂ ਹੈ, ਅਸੀਂ ਹਿੰਦੂ ਹਾਂ। ਭੁਲੇਖੇ ਨਾਲ, ਗਲਤੀ ਨਾਲ ਤੇਰੇ ਕਰਮਚਾਰੀ ਮੇਰੇ ਪੁੱਤਰ ਨੂੰ ਬੰਨ ਲਿਆਏ ਹਨ। ਬਾਦਸ਼ਾਹ ਨੇ ਕਲਮ ਦੁਆਤ ਮੰਗਾਈ, ਉਹਦੇ 'ਤੇ ਕੁਝ ਲਿਖ ਕੇ ਉਹ ਫਰਮਾਨ, ਉਹ ਪਰਵਾਨਾ ਮਾਂ ਦੇ ਹਥੇੜੀ 'ਤੇ ਰੱਖਦਿਆਂ ਆਖਿਆ, ਬੀਬੀ ਆ ਮੈਂ ਲਿਖ ਦਿੱਤਾ ਹੈ, ਤੇਰੇ ਪੁੱਤਰ ਦੀ ਜਾਨ ਬਖਸ਼ੀ ਗਈ, ਪਰ ਮੇਰੀ ਇੱਕ ਸ਼ਰਤ ਹੈ, ਮੈਨੂੰ ਤੇਰੀ ਗਵਾਹੀ ਦੀ ਕੋਈ ਲੋੜ ਨਹੀਂ ਕਿ ਤੇਰਾ ਬੱਚਾ ਸਿੱਖ ਨਹੀਂ। ਹਾਂ, ਜੇ ਤੇਰਾ ਲਾਡਲਾ ਆਪ ਆਪਣੀ ਜ਼ਬਾਨੋਂ ਕਹਿ ਦੇਵੇਗਾ ਨਾ ਇੱਕ ਵਾਰ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ ਹਾਂ, ਜਾਨ ਤਾਂ ਬਖਸ਼ੀ ਜਾਵੇਗੀ। ਬੜੇ ਸੂਝਵਾਨ ਸੱਜਣ ਬੈਠੇ ਹੈ, ਮੈਂ ਆਪਣੇ ਉਸਤਾਦ ਹੀ ਕਹਿ ਲਵਾਂ ਤਾਂ ਵੀ ਕੋਈ ਅਤਕਥਨੀ ਨਹੀਂ, ਸਰਦਾਰ ਸੁਖਵੰਤ ਸਿੰਘ ਜੀ ਗਿੱਲ ਸਾਹਿਬ, ਜਿਨ੍ਹਾਂ ਦਾ ਮੈਂ ਅੱਗੇ ਵੀ ਜ਼ਿਕਰ ਕੀਤਾ, 54 ਸਾਲ ਬਾਅਦ ਅਸੀਂ ਮਿਲੇ ਹਾਂ। ਉਹਨਾਂ ਦੇ ਨਾਲ ਪ੍ਰਿੰਸੀਪਲ ਗੁਰਜੰਟ ਸਿੰਘ ਜੀ, ਹੋਰ ਬਹੁਤ ਸਾਰੇ ਸੱਜਣ, ਸਾਡੇ ਵੀਰ ਸੁਖਰਾਜ ਸਿੰਘ ਜੀ ਵੇਰਕਾ, ਜੋਗਿੰਦਰ ਸਿੰਘ ਜੀ ਸੋਹੀ, ਇਹ ਬੜੇ ਪੜ੍ਹੇ ਲਿਖੇ ਸੂਝਵਾਨ ਸੱਜਣ ਹਨ। ਮੈਂ ਇੱਕ ਗੱਲ ਕਹਿ ਰਿਹਾ, ਸਰਦਾਰ ਕੁਲਦੀਪ ਸਿੰਘ ਜੀ, ਮੈਂ ਕਹਿ ਰਿਹਾ ਸਾਂ, ਦੁਨੀਆ ਦੀ ਕਿਸੇ ਕੋਰਟ ਕਚਹਿਰੀ ਅਦਾਲਤ ਵਿੱਚ ਜਾਓ, ਜੱਜ ਇਹ ਨਹੀਂ ਕਹਿੰਦਾ ਕਿ ਮੈਨੂੰ ਮੁਜਰਮ ਦੀ ਗਵਾਹੀ ਚਾਹੀਦੀ ਹੈ, ਜੱਜ ਕਹਿੰਦਾ ਜੋ ਗਵਾਹ ਗਵਾਹੀਆਂ ਦੇਣਗੇ ਉਹਦੇ ਤੋਂ ਮੈਨੂੰ ਪਤਾ ਲੱਗੂਗਾ ਸੱਚ ਦਾ, ਫਿਰ ਮੈਂ ਆਪਣਾ ਫੈਸਲਾ ਦਿਆਂਗਾ। ਇੱਥੇ ਵੱਖਰੀ ਗੱਲ ਜੱਜ ਕਰ ਰਿਹਾ ਹੈ, ਕਹਿੰਦਾ ਮੈਨੂੰ ਗਵਾਹੀ ਚਾਹੀਦੀ ਤੇਰੇ ਪੁੱਤਰ ਦੀ, ਮੈਨੂੰ ਤੇਰੀ ਗਵਾਹੀ ਦੀ ਲੋੜ ਨਹੀਂ। ਕਿਉਂ ਭਲਾ ਕਿਹਾ, ਇਹਦੇ ਪਿੱਛੇ ਇੱਕ ਰਾਜ ਹੈ, ਰਾਜ ਇਹ ਹੈ, ਬਾਦਸ਼ਾਹ ਨੂੰ ਪਤਾ ਹੈ ਜੇ ਇਹਦਾ ਪੁੱਤਰ ਗੁਰੂ ਗੋਬਿੰਦ ਸਿੰਘ ਦਾ ਅਸਲੀ ਸਿੰਘ ਹੋਇਆ ਨਾ ਅਸਲੀ, ਉਹਨੇ ਜਾਨ ਬਚਾਉਣ ਦੀ ਖਾਤਰ ਕਦੇ ਵੀ ਇਹ ਨਹੀਂ ਕਹਿਣਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ, ਅਤੇ ਜੇ ਹੋਇਆ ਡੁਪਲੀਕੇਟ ਉਹਦੀ ਗੱਲ ਵੱਖਰੀ ਹੈ। ਇਹ ਖਾਲਸਾ ਹੈ ਸਿੰਘਾ, ਤੇਰਾ ਇਤਿਹਾਸ ਹੈ। ਇੱਕ ਆਮ ਸਧਾਰਨ ਸਿੱਖ ਬਾਰੇ ਸਾਡੇ ਵਿਰੋਧੀ ਵੀ ਯਕੀਨ ਕਰਦੇ ਸਨ, ਪਰ ਮਾਫ ਕਰਨਾ ਅੱਜ ਆਪਾਂ ਕਿੱਥੇ ਆ ਗਏ ਹਾਂ। ਅੱਜ ਕਿਸੇ ਗ੍ਰੰਥੀ ਸਿੰਘ, ਰਾਗੀ ਢਾਡੀ ਪ੍ਰਚਾਰਕ ਦੀ ਗੱਲ ਨਹੀਂ ਹੈ, ਅੱਜ ਤਖਤਾਂ ਦੇ ਜਥੇਦਾਰਾਂ ਤੋਂ ਕੌਮ ਦਾ ਵਿਸ਼ਵਾਸ ਉੱਠ ਗਿਆ ਹੈ। ਕਿਉਂ? ਸਾਡੇ ਵਿੱਚ ਕੁਝ ਐਸੀਆਂ ਕਮਜ਼ੋਰੀਆਂ ਆਈਆਂ, ਉਹ ਅਕਾਲ ਤਖਤ, ਉਹਦੀ ਆਜ਼ਾਦੀ, ਉਹਦੀ ਸੁਤੰਤਰਤਾ, ਉਹ ਕਿੱਥੇ ਅੱਜ? ਜਿਵੇਂ ਮਰਜ਼ੀ ਹੁਕਮਨਾਮੇ ਜਾਰੀ ਕਰਵਾ ਲਓ, ਔਰ ਘਰ ਬੁਲਾ ਕੇ ਜੋ ਪਾਪ ਕੀਤਾ ਗਿਆ, ਗਿਆਨੀ ਗੁਰਬਚਨ ਸਿੰਘ ਹੋਰਾਂ ਕੋਲ ਹੁਕਮਨਾਮਾ ਜਾਰੀ ਕੀਤਾ ਗਿਆ, ਉਹ ਝੂਠੇ ਸਾਧ ਨੂੰ ਬਿਨਾਂ ਮਾਫ਼ੀ ਮੰਗੇ ਮਾਫ਼ ਕੀਤਾ ਗਿਆ। ਕਦੇ ਸਮਾਂ ਸੀ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿੰਘ ਸਾਹਿਬ ਕਿਤੇ ਲੰਘਦਾ ਸੀ ਨਾ, ਲੋਕ ਉੱਠ ਕੇ ਅਦਬ ਨਾਲ ਖੜ੍ਹੇ ਹੋ ਜਾਂਦੇ ਸਨ, ਕੇਵਲ ਸਿੱਖ ਹੀ ਨਹੀਂ ਹਿੰਦੂ ਵੀ ਸਿਰ ਝੁਕਾਉਂਦੇ ਸਨ। ਪਰ ਸਾਡੇ ਰਾਜਨੀਤਿਕਾਂ ਦੇ ਕਾਰਨ ਆਪਾਂ ਅੱਖਾਂ ਨਾਲ ਵੇਖਿਆ, ਉਸ ਸਿੰਘ ਸਾਹਿਬ ਦੇ ਪੁਤਲੇ ਵੀ ਸਾੜੇ ਗਏ। ਸਾਨੂੰ ਸੋਚਣਾ ਪਵੇਗਾ, ਠੀਕ ਹੈ ਰਾਜਨੀਤੀ ਆਪਣੇ ਸਾਂਏ, ਲੜੋ ਤੁਸੀਂ ਲੜਾਈਆਂ, ਪਰ ਸ੍ਰੀ ਅਕਾਲ ਤਖ਼ਤ ਸਾਹਿਬ, ਉਹਦੀ ਮਾਣ ਮਰਿਆਦਾ, ਉਹਨੂੰ ਜਿਵੇਂ ਮਿੱਟੀ ਵਿੱਚ ਰੋਲਿਆ ਜਾ ਰਿਹਾ ਅੱਜ ਵੀ। ਜੇ 2 ਦਸੰਬਰ 2024 ਦਾ ਹੁਕਮਨਾਮਾ ਉਹ ਮੰਨ ਕੇ ਬਾਹਰ ਆ ਕੇ ਮੁੱਕਰ ਗਏ, ਕਹਿੰਦੇ ਜੀ ਅਸੀਂ ਐਵੇਂ ਮੰਨ ਲਿਆ ਉੱਥੇ, ਅਤੇ ਇੱਥੋਂ ਤੱਕ ਵੀ ਕਹਿ ਦਿੱਤਾ, ਇਹ ਏਜੰਸੀਆਂ ਦੇ ਕੋਲੋਂ ਹੁਕਮਨਾਮਾ ਜਾਰੀ, ਏਜੰਸੀਆਂ ਨੇ ਜਾਰੀ ਕਰਵਾਇਆ ਹੈ। ਅਤੇ ਅੱਜ ਉਹ ਸ਼੍ਰੋਮਣੀ ਕਮੇਟੀ ਬੋਰਡ ਲਾ ਰਹੀ ਹੈ ਵੀ ਅਸੀਂ ਅਕਾਲ ਤਖ਼ਤ ਦਾ ਹੁਕਮ ਮਨਾਉਣਾ ਹੈ। ਮਨਾਇਆ ਨਹੀਂ ਜਾਂਦਾ, ਲੋਕ ਆਪ ਮੰਨਦੇ ਹੈ ਜੇ ਸੱਚਾਈ ਹੋਵੇ। ਇਹ ਨਹੀਂ ਜਥੇਦਾਰ ਇੱਕ ਪਾਸੜ ਫੈਸਲਾ ਕਰਨ, ਅਤੇ ਉਹਨੂੰ ਕੌਮ ਕਦੇ ਪ੍ਰਵਾਨ ਨਹੀਂ ਕਰੇਗੀ। ਮੈਂ ਜੋ ਕਹਿਣਾ ਚਾਹੁੰਦਾ, ਮੇਰਾ ਕਿਸੇ ਰਾਜ ਪਾਰਟੀ ਨਾਲ ਸੰਬੰਧ ਨਹੀਂ, ਮੈਂ ਇਹ ਕਹਿਣਾ ਚਾਹੁੰਦਾ ਕਿ ਸ੍ਰੀ ਅਕਾਲ ਤਖਤ ਸਾਡਾ ਮਹਾਨ ਹੈ। ਉਸ ਅਕਾਲ ਤਖਤ ਨੂੰ ਆਪਾਂ ਉਹਦੀ ਜੋ ਦੁਰਦਸ਼ਾ ਕਰ ਦਿੱਤੀ ਹੈ, ਗੁਰੂ ਮਹਾਰਾਜ ਕਿਰਪਾ ਕਰੇ ਸਾਡੀ ਕੌਮ ਨੂੰ, ਸਾਡੇ ਲੀਡਰਾਂ ਨੂੰ ਸਮਤ ਬਖਸ਼ੀ। ਖੈਰ ਆਖਾ ਜਾ ਬੀਬੀ ਭੱਜ ਕੇ ਜਾ, ਕਿਤੇ ਤੇਰੇ ਜਾਣ ਤੋਂ ਪਹਿਲਾਂ ਭਾਣਾ ਨਾ ਵਾਪਰ ਜਾਵੇ। ਮਾਂ ਚਾਈ ਚਾਈ ਕਤਲਗਾਹ ਵਿੱਚ ਪਹੁੰਚੀ ਹੈ, ਜਾ ਕੇ ਕੀ ਵੇਖਿਆ ਦੇ ਪੁੱਤਰ ਦੀ ਵਾਰੀ ਹੈ, ਪਰ ਜਵਾਨੀ ਨੈਣਾਂ ਵਿੱਚ ਅਲਾਈ ਮਸਤੀ ਹੈ, ਤਲਵਾਰ ਤਾਂ ਅੱਗੇ ਸਿਰ ਦੇਣ ਲੱਗਾ ਹੈ, ਜਲਾਦ ਦੀ ਤਲਵਾਰ ਤਾਂ ਉਛਲੀ ਹੈ। ਮਾਂ ਨੇ ਤੱਕਿਆ ਕਾਲਜੇ ਰੁੱਗ ਭਰਿਆ ਗਿਆ, ਦਹਾਈ ਮਚਾਉਂਦਿਆਂ ਆਖਾ ਹਾਕਮਾ ਰੁੱਕ ਜਾ ਇੱਕ ਮਿੰਟ, ਆਹ ਵੇਖ ਮੈਂ ਬਾਦਸ਼ਾਹ ਦੀ ਲਿਖਤ ਉਹਦਾ ਪਰਵਾਨਾ ਲੈ ਕੇ ਆਈ ਹਾਂ। ਉਛਲੀ ਹੋਈ ਤਲਵਾਰ ਥੰਮ ਗਈ, ਉਹ ਪਰਵਾਨਾ ਜਦੋਂ ਦਿੱਤਾ ਹੈ ਕੋਤਵਾਲ ਨੂੰ, ਉਹਨੇ ਪੜ੍ਹ ਕੇ ਆਖਾ, ਨੌਜਵਾਨ ਤੇਰੇ ਵਰਗਾ ਵੱਡਿਆਂ ਭਾਗਾਂ ਵਾਲਾ ਬੰਦਾ ਮੈਂ ਤਾਂ ਜ਼ਿੰਦਗੀ ਨਹੀਂ ਵੇਖਿਆ, ਇੱਕ ਅੱਖ ਦੇ ਪਲਕਾਰੇ ਦੀ ਖੇਡ ਸੀ, ਉਹ ਤੇਰਾ ਸਿਰ ਲੈ ਕੇ ਉਹ ਜਾਣਾ ਸੀ, ਪਰ ਅੱਲਾ ਤਾਲਾ ਨੇ ਆਪ ਆ ਕੇ ਤੈਨੂੰ ਮੌਤ ਦੇ ਮੂੰਹ 'ਚ ਪੈਂਦੇ ਪੈਂਦੇ ਨੂੰ ਕੱਢ ਲਿਆ। ਗੱਭਰੂ ਨੇ ਜਦੋਂ ਸ਼ਬਦ ਸੁਣੇ ਹਨ, ਕਹਿਣ ਲੱਗਾ, ਉਹ ਜਲਾਦ ਜਿਹੜੀ ਤਲਵਾਰ ਮੇਰੇ ਸੈਂਕੜੇ ਭਰਾਵਾਂ 'ਤੇ ਚੱਲਦੀ ਸੰਗੀ ਨਹੀਂ, ਉਹ ਮੇਰੇ ਕੋਲ ਆ ਕੇ ਕਿਉਂ ਸ਼ਰਮਾ ਗਈ ਹੈ? ਇਹ ਮੇਰੇ 'ਤੇ ਚੇਤੀ ਮਿਹਰਬਾਨੀ ਕਿਉਂ ਕੀਤੀ ਜਾ ਰਹੀ ਹੈ? ਕੋਤਵਾਲ ਨੇ ਆਖਿਆ, ਕਾਕਾ ਇਹ ਹੁਕਮ ਕੇਵਲ ਸਿੱਖਾਂ ਵਾਸਤੇ ਹੈ, ਪਰ ਕਿਉਂਕਿ ਤੇਰੀ ਮਾਂ ਕਹਿੰਦੀ ਹੈ ਤੂੰ ਸਿੱਖ ਨਹੀਂ ਹੈ, ਇਸ ਕਰਕੇ ਤੇਰੀ ਜਾਨ ਬਖਸ਼ੀ ਜਾਂਦੀ ਹੈ। ਗੱਭਰੂ ਦੇ ਮੱਥੇ 'ਤੇ ਵੱਟ ਪੈ ਗਏ, ਕਹਿਣ ਲੱਗਾ, ਨਹੀਂ ਜਲਾਦ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਤਨੋ ਮਨੋ ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ, ਮੈਨੂੰ ਮੇਰੇ ਈਰਾਂ ਦੇ ਨਾਲ ਜਲਦੀ ਸ਼ਹੀਦ ਕੀਤਾ ਜਾਵੇ। ਮਾਂ ਨੇ ਜਦੋਂ ਸੁਣਿਆ, ਉਹਦੇ ਪੈਰਾਂ ਦੇ ਥੱਲੋਂ ਜ਼ਮੀਰ ਖਿਸਕਦੀ ਨਜ਼ਰ ਆਈ, ਕੋਲ ਆਈ, ਸਹਿਜੇ ਨਾਲ ਕੰਨ ਵਿੱਚ ਆ ਕੇ ਆਖਿਆ, ਮੇਰੇ ਲਾਲ ਹੈਗਾ ਤੂੰ ਸਿੱਖ ਹੀ ਹੈ, ਕੀ ਫਰਕ ਪੈਂਦਾ ਹੈ? ਇੱਕ ਵਾਰ ਕਹਿ ਦੇ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ ਹਾਂ। ਗੱਭਰੂ ਨੇ ਆਖਿਆ, ਕਦੇ ਨਹੀਂ, ਮੈਂ ਝੂਠ ਬੋਲ ਕੇ ਗੁਰੂ ਗੋਬਿੰਦ ਸਿੰਘ ਅਤੇ ਉਹਦੀ ਸਿੱਖੀ ਨੂੰ ਕਲੰਕ ਤਾਂ ਨਹੀਂ ਕਰ ਸਕਦਾ। ਮਾਂ ਨੇ ਆਖਿਆ, ਜੇ ਮੇਰੀ ਖਾਤਰ ਨਹੀਂ ਚੰਨਿਆ, ਆ ਆਪਣੀ ਲੜ ਲੱਗਣ ਵਾਲੀ ਵੱਲ ਵੇਖ, ਪਹਿਲੀ ਗੱਲ ਮੈਂ ਤੇਰੇ ਨਾਲ ਕੀ ਨਹੀਂ ਕੀਤਾ, ਕਿੰਨਿਆਂ ਵਕਤਾਂ ਦੇ ਨਾਲ ਤੈਨੂੰ ਪਾਲਿਆ, ਅਤੇ ਆਹ ਸਿਲਾ ਮੈਨੂੰ ਦੇਣਾ ਸੀ, ਜੇ ਮੇਰੀ ਖਾਤਰ ਨਹੀਂ ਤਾਂ ਆਪਣੇ ਲੜ ਲੱਗਣ ਵਾਲੀ ਦੀ ਖਾਤਰ ਹੀ ਕਹਿ ਦੇ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ ਹਾਂ।
1: ਜਦ ਡਿੱਠਾਂ ਪੋਤਿਆਂ ਡੋਲ ਹੈ

ਬੜੇ ਤਰਲੇ ਮਿੰਨਤਾਂ ਕਰਨ ਤੇ ਵੀ ਜਦੋਂ ਪੁੱਤਰ ਨਹੀਂ ਮੰਨਿਆ, ਆਖਿਰਕਾਰ ਮਾਂ ਨੇ ਆਪਣੀ ਨੂੰਹ ਦੇ ਮਹਿੰਦੀ ਰੰਗੇ ਹੱਥ ਅੱਗੇ ਕਰਦਿਆਂ ਕਿਹਾ, ਬੱਚੀਏ ਤੂੰ ਹੀ ਫਰਿਆਦ ਕਰ। ਉਸ ਮੁਟਿਆਰ ਦੇ ਅੱਖਾਂ ਵਿੱਚ ਹੰਝੂ ਹਨ, ਹੱਥ ਜੁੜੇ ਅਤੇ ਮਹਿੰਦੀ ਰੰਗੇ ਹੱਥਾਂ ਵਿੱਚੋਂ ਭਾਵੇਂ ਬੋਲੀ ਨਹੀਂ ਪਰ ਇੱਕ ਆਵਾਜ਼ ਉੱਠ ਕੇ ਆਪਣੇ ਕੰਤ ਨੂੰ ਕਹਿ ਰਹੀ ਸੀ, ਮੇਰੀ ਸਗਨਾਂ ਦੀ ਮਹਿੰਦੀ ਨਾ ਖੂਨ ਬਣਾਵੀਂ, ਮੇਰੀ ਭਰ ਜਵਾਨੀ ਨਾ ਖਾਕ ਰਲਾਵੀਂ, ਮੇਰੇ ਕੋਮਲ ਦਿਲ ਵਿੱਚ ਹਾਏ ਤੀਰ ਨਾ ਮਾਰੀ, ਸੌ ਜੁੜੀ 'ਚ ਲੱਗੀਆਂ ਕਿਤੇ ਤੋੜ ਨਾ ਜਾਵੀਂ। ਆਮ ਬੰਦੇ ਵਾਸਤੇ ਤਾਂ ਬੜਾ ਮਾਰੂ ਹਥਿਆਰ ਸੀ, ਪਰ ਜਿਹੜੇ ਗੁਰੂ ਪ੍ਰੇਮ 'ਚ ਰੰਗੇ ਹੋਏ ਹੋਣ ਉਹਨਾਂ ਦੀ ਅਵਸਥਾ ਜਿਹਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦੇ ਹਨ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਹੜੇ ਸਗਲ ਵਸਤਾਂ ਕੇ ਜਾਂ ਕਾ ਸਤਿਗੁਰ ਪੂਰਾ। ਗੱਭਰੂ ਨੇ ਨਿਗਾਹ ਭਰ ਕੇ ਤੱਕਿਆ ਅਤੇ ਜਵਾਬ ਦਿੱਤਾ, ਆਖਾਂ ਮੇਰੇ ਲੜ ਲੱਗਣ ਵਾਲੀ ਸਜਣੀਏ, ਤੇਰੇ ਨਾਲ ਮੇਰਾ ਹੁਣੇ ਰਿਸ਼ਤਾ ਜੁੜਿਆ ਹੈ ਅਤੇ ਤੈਨੂੰ ਇਹ ਨਾਤਾ ਤੋੜਨਾ ਚੰਗਾ ਨਹੀਂ ਨਾ ਲੱਗ ਰਿਹਾ, ਸ਼ਾਇਦ ਤੈਨੂੰ ਨਹੀਂ ਪਤਾ ਮੇਰਾ ਵੀ ਇੱਕ ਰਿਸ਼ਤਾ ਆਪਣੇ ਗੁਰੂ ਦੇ ਨਾਲ ਜੁੜਿਆ ਹੋਇਆ ਹੈ।

ਤੋਂ ਲੈ ਕੇ ਨਹੀਂ, ਵਡੇਰਿਆਂ ਤੋਂ ਲੈ ਕੇ ਪੀੜ੍ਹੀਆਂ ਤੋਂ ਲੈ ਕੇ ਜੁੜਿਆ ਆ ਰਿਹਾ ਹੈ। ਜੇ ਤੂੰ ਹੁਣੇ ਤੋੜਿਆ ਜੋੜਿਆ ਨਾਤਾ ਤੋੜ ਨਹੀਂ ਸਕਦੀ, ਮੈਂ ਵੀ ਮਜਬੂਰ ਹਾਂ, ਉਹ ਰਿਸ਼ਤਾ ਕਿਵੇਂ ਤੋੜ ਲਵਾਂ ਜੋ ਪੁਰਖਾਂ ਤੋਂ ਲੈ ਕੇ ਗੁਰੂ ਦੇ ਨਾਲ ਜੁੜਿਆ ਆ ਰਿਹਾ। ਪੀਆ ਤੇਰਾ ਸਜਣੀ ਜਿਵੇਂ ਤੈਨੂੰ ਪਿਆਰਾ, ਤਿਵੇਂ ਮੈਨੂੰ ਮੇਰਾ ਪ੍ਰਾਣ ਅਧਾਰਾ, ਕੱਚ ਬਦਲੇ ਹੀਰਾ ਤਾਜਦਾ ਕੋਈ ਤੱਕਿਆ, ਇਹ ਫਾਨੀ ਰਿਸ਼ਤਾ ਉਹ ਨਿੱਤ ਦਾ ਸਹਾਰਾ, ਉਹ ਦੁਨੀਆਂ ਦੀ ਚਿੱਟੀ ਚਮੜੀ ਵਾਸਤੇ ਗੁਰੂ ਨਾਲੋਂ ਤੋੜ ਲਵਾਂ। ਮੈਂ ਕੱਚਾ ਵਪਾਰੀ ਨਹੀਂ ਹਾਂ, ਆਪਣੀ ਜੇਬ 'ਚੋਂ ਦਿਆਂ ਹੀਰੇ ਮੋਤੀ ਅਤੇ ਵਜਾਨੇ 'ਚ ਖਰੀਦ ਲਵਾਂ ਕੱਚ ਅਤੇ ਕੋਡੀਆਂ। ਕੋਤਵਾਲ ਨੇ ਆਖਿਆ, ਮਾਂ ਮੈਂ ਬੇਬੱਸ ਹਾਂ, ਤੇਰਾ ਪੁੱਤਰ ਆਪ ਭੱਜ ਕੇ ਮੌਤ ਨੂੰ ਗਲਵੱਕੜੀ ਪਾਉਣ ਜਾ ਰਿਹਾ ਹੈ। ਆਖਿਰਕਾਰ ਮਾਂ ਦੀਆਂ ਨਜ਼ਰਾਂ ਦੇ ਸਾਹਮਣੇ ਜਲਾਦ ਦੀ ਤਲਵਾਰ ਚੱਲੀ ਹੈ, ਗੱਭਰੂ ਦਾ ਧੜ ਧਰਤੀ 'ਤੇ ਡਿੱਗਾ ਹੈ, ਸੀ ਧਰਤੀ 'ਤੇ ਡਿੱਗਾ ਹੈ, ਵਿੱਚੋਂ ਖੂਨ ਦੇ ਫੁਹਾਰੇ ਨਿਕਲੇ ਹਨ। ਆਵਾਜ਼ ਆਈ, ਜਿਨ ਕੋ ਸ਼ੌਕ ਹੈ ਸ਼ਹਾਦਤ ਕਾ, ਉਹ ਜੀਣਾ ਛੋੜ ਦਿੱਤੇ ਹੈ, ਖਲੌਣਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦਿੱਤੇ ਹੈ, ਨਾ ਤਖਤੋ ਤਾਜ ਕੀ ਨਾ ਹੂਰੋ ਕੀ ਹਸਰਤ ਹੈ ਬਾਲਮ, ਅਗਰ ਖੁਦਾ ਵੀ ਦੇ ਖੁਦਾਈ ਤੋਂ ਵਾਪਸ ਮੋੜ ਦਿੱਤੇ।

0: ਗੱਲ ਕੀ 7 ਦਿਨਾਂ ਦੇ ਵਿੱਚ 700 ਦਾ 700 ਸਿੰਘ ਸ਼ਹੀਦ ਹੋ ਗਏ। ਕਿਸੇ ਇੱਕ ਸਿੰਘ ਨੇ ਵੀ ਜਾਨ ਪਿਆਰੀ ਕਰਕੇ ਆਪਣਾ ਧਰਮ ਨਹੀਂ ਛੱਡਿਆ। 11 ਮਾਰਚ ਵਾਲੇ ਦਿਨ ਕਹਾਣੀ ਖਤਮ ਹੋ ਗਈ। 11 ਮਾਰਚ ਤੋਂ ਲੈ ਕੇ 9 ਜੂਨ ਤੱਕ ਤਕਰੀਬਨ 3 ਮਹੀਨੇ ਬਣਦੇ ਹੈ। 3 ਮਹੀਨੇ ਲਗਾਤਾਰ ਬਾਬਾ ਬੰਦਾ ਸਿੰਘ ਅਤੇ ਉਹਦੇ ਸਾਥੀ ਜਰਨੈਲਾਂ ਨੂੰ ਰੋਜ਼ ਲੰਮਿਆਂ ਪਾਇਆ ਜਾਂਦਾ, ਟੋਰਚਰ ਕੀਤਾ ਜਾਂਦਾ ਹੈ। ਪੁੱਛਿਆ ਜਾਂਦਾ, ਬੰਦਾ ਸਿੰਘਾ, ਇੰਨੀਆਂ ਲੁੱਟਾਂ ਮਾਰਾਂ ਕਰਦਾ ਰਿਹਾ, ਕਿੱਥੇ ਹੀਰੇ ਮੋਤੀ ਜਵਾਹਰਾਤ ਸਾਡੇ ਹਵਾਲੇ ਕਰਦੇ? ਨਾ ਕੁਝ ਕੋਲ ਸੀ, ਨਾ ਕੁਝ ਕਿਸੇ ਨੇ ਦੇਣਾ ਸੀ। ਆਖਿਰਕਾਰ ਜਦੋਂ ਮਰਨ ਕਿਨਾਰੇ ਜੇ ਹੋ ਗਏ, 9 ਜੂਨ 1716 ਈਸਵੀ ਨੂੰ ਕੁਤਬ ਮਿਨਾਰ ਦੇ ਕੋਲ, ਦਰਗਾਹ ਬਖਤਿਆਰ ਕਾਕੀ ਦੇ ਕੋਲ ਬਾਬਾ ਬੰਦਾ ਸਿੰਘ ਦੇ ਸਾਥੀ ਜਰਨੈਲਾਂ ਨੂੰ ਲਿਆਂਦਾ ਗਿਆ। ਬਾਬਾ ਜੀ ਦੇ ਨਾਲ ਗੱਲ ਕਰਨ ਤੋਂ ਪਹਿਲਾਂ ਬਾਦਸ਼ਾਹ ਫਰਕਸ਼ੀਰ ਨੇ ਉਹਨਾਂ ਜਰਨੈਲਾਂ ਨੂੰ ਕਿਹਾ, ਤੁਹਾਨੂੰ ਦੀਨ ਪ੍ਰਵਾਨ ਹੈ ਜਾਂ ਮੌਤ? ਖਾਲਸਾ ਜੀ, ਜਿਸ ਕੌਮ ਦਾ ਇੱਕ ਇੱਕ ਸਿਪਾਹੀ ਹੱਸ ਕੇ ਧਰਮ ਤੋਂ ਜਾਨ ਮਾਰ ਗਿਆ ਹੋਵੇ, ਉਹਦਾ ਜਰਨੈਲ ਕਦੇ ਕੰਡ ਦੇ ਸਕਦਾ? ਜਦੋਂ ਕਿਸੇ ਇੱਕ ਨੇ ਵੀ ਨਹੀਂ ਮੰਨੀ, ਬਾਬਾ ਬੰਦਾ ਸਿੰਘ ਨਜ਼ਰਾਂ ਦੇ ਸਾਹਮਣੇ ਉਹਦੀਆਂ ਸੱਜੀਆਂ ਖੱਬੀਆਂ ਬਾਹਾਂ ਉਹਨਾਂ ਸਿੰਘਾਂ ਨੂੰ ਸ਼ਹੀਦ ਕਰਕੇ ਸਿਰ ਕੱਟ ਕੇ ਨੇਜ਼ਿਆਂ 'ਤੇ ਟੰਗੇ ਗਏ। ਤਾਜ਼ਾ ਵਿੱਚੋਂ ਖੂਨ ਨੁਚੜ ਰਿਹਾ। ਉਹਨਾਂ ਸਿੰਘਾਂ ਦੇ ਸਿਰਾਂ ਦੀ ਵਾੜ ਕਰਦਿਆਂ ਬਾਦਸ਼ਾਹ ਨੇ ਆਖਿਆ, ਬੰਦਾ ਸਿੰਘ, ਜਰਾ ਧਿਆਨ ਮਾਰ ਕੇ ਵੇਖਾਂ, ਆਸਨ ਤੇਰੇ ਸਾਥੀ ਜਨਾਂ 'ਤੇ ਮਾਣ ਕਰਦਾ ਸੈਂ, ਉਹ ਤੇਰਾ ਇੱਕ ਵੀ ਸਾਥੀ ਬਾਕੀ ਨਹੀਂ ਬਚਿਆ, ਕੇਵਲ ਅਤੇ ਕੇਵਲ ਇਕੱਲਾ ਤੂੰ ਰਹਿ ਗਿਆ। ਅਜੇ ਵੀ ਮੇਰੀ ਗੱਲ ਮੰਨ ਲੈ, ਦੁਨੀਆ ਦੇ ਸੁੱਖ ਭੋਗ ਲੈ। ਕੜਕੇ ਕਿਹਾ, ਕਿੱਥੇ ਤੇਰੇ ਸੂਰਮੇ ਉਹ ਜੋਧੇ ਜੰਗੀ, ਲੜਨ ਜੋ ਮਲਕਣ ਮੌਤ ਨਾਲ ਕਰ ਛਾਤੀ ਨੰਗੀ, ਜਿੰਨਾ ਸੀ ਵਿੱਚ ਲਹੂ ਦੇ ਕੱਲ ਧਰਤੀ ਰੰਗੀ, ਉਹ ਭੇਟਾ ਹੋ ਗਿਆ ਤੇਗ ਦੀ ਸਭ ਵੀਰ ਭਚੰਗੀ, ਤੂੰ ਉਹ ਸਲਾਮ ਕੂਲ ਲੈ। ਗੱਲ ਇਹਾ ਚੰਗੀ ਉਹ ਨਜ਼ਰਾਂ ਲੈ ਮਨ ਭਾਉਂਦੀਆਂ, ਕਿਉਂ ਸਹੀਨਾ ਤੰਗੀ ਉਹ ਬੰਦਾ ਸਿੰਘਾ, ਸ਼ਾਇਦ ਤੈਨੂੰ ਆਪਣੇ ਆਪ ਦਾ ਪਤਾ ਨਹੀਂ ਲੱਗ ਸਕਿਆ, ਤੇਰੇ ਵਰਗੇ ਸੂਰਮੇ ਰੋਜ਼ ਰੋਜ਼ ਮਾਵਾਂ ਪੈਦਾ ਨਹੀਂ ਕਰਿਆ ਕਰਦੀਆਂ, ਉਹ ਕਮਲਿਆ ਸਾਰੀ ਉਮਰ ਜਾਨਵਰਾਂ ਦੀ ਤਰ੍ਹਾਂ ਭੱਜਾ ਹੀ ਫਿਰਦਾ ਰਿਹਾ, ਕੋਈ ਜ਼ਿੰਦਗੀ ਦਾ ਆਨੰਦ ਮਾਣ ਲੈ। ਮੈਂ ਤੈਨੂੰ ਦੱਸੂੰਗਾ ਜ਼ਿੰਦਗੀ ਹੁੰਦੀ ਕੀ ਹੈ, ਇੰਨਾ ਧਨ ਦੌਲਤ ਬਖਸ਼ ਦਿਆਂਗਾ, ਪੁੱਤ ਪੋਤਰਿਆਂ ਤੱਕ ਨਹੀਂ ਮੁੱਕੇਗਾ, ਜਦੋਂ ਮੈਂ ਤੈਨੂੰ ਆਪਣਾ ਸਭ ਤੋਂ ਵੱਡਾ ਕਮਾਂਡਰ ਇਨ ਚੀਫ, ਸੈਨਾਪਤੀ ਬਣਾ ਲਿਆ, ਮੈਂ ਕੁੱਲ ਦੁਨੀਆ 'ਤੇ ਹੈਦਰੀ ਝੰਡਾ ਚਲਾ ਦਿਆਂਗਾ, ਪਰ ਮੈਂ ਇਹ ਨਹੀਂ ਬਰਦਾਸ਼ਤ ਕਰ ਸਕਦਾ ਤੇਰੇ ਵਰਗਾ ਜਰਨੈਲ ਕਦੇ ਇਸਲਾਮ ਦੇ ਦਾਇਰੇ 'ਚੋਂ ਬਾਹਰ ਰਹਿ ਜਾਵੇ, ਮਨਮੋਣੀਆਂ ਹੋਰਾਂ ਬੇਗਮਾਂ ਦੇ ਡੋਲੇ ਦੇ ਦਿਆਂਗਾ। ਅਤੇ ਬਾਬਾ ਬੰਦਾ ਸਿੰਘ ਨੇ ਆਖਿਆ, ਬਾਦਸ਼ਾਹ ਫਿਰ ਮੇਰਾ ਵੀ ਜਵਾਬ ਜ਼ਰਾ ਧਿਆਨ ਨਾਲ ਸੁਣੀ, ਚੜ੍ਹੀ ਜਿਨ੍ਹਾਂ ਨੂੰ ਇਸ਼ਕ ਦੀ ਪਾਣ ਹੋਵੇ, ਰਾਜ ਭਾਗ 'ਤੇ ਹੂਰਾਂ 'ਤੇ ਥੁੱਕਦੇ ਨਹੀਂ, ਲੱਖਾਂ ਚੜ੍ਹਨ ਤੂਫਾਨ ਮੁਸੀਬਤਾਂ ਦੇ, ਸਿਰੜੀ ਸਿੱਖ ਨਿਸ਼ਾਨੇ ਉੱਕਦੇ ਨਹੀਂ, ਜੀਵਨ ਬਖਸ਼ ਦਿੰਦੇ ਕੌਮਾਂ ਮੁਰਦੀਆਂ ਨੂੰ, ਸੂਲੀ ਚੜ੍ਹਨ ਮਨਸੂਰਤਾਂ ਝੁੱਕਦੇ ਨਹੀਂ, ਗੁਰਮੁਖ ਮਰਦ ਜਮਾਨੇ ਨੂੰ ਬਦਲ ਦਿੰਦੇ, ਖੂਨ ਡੁੱਲੇ ਸ਼ਹੀਦਾਂ ਦੇ ਸੁੱਕਦੇ ਨਹੀਂ। ਬਾਦਸ਼ਾਹ ਨੇ ਆਖਿਆ, ਬੰਦਾ ਸਿੰਘ ਗੁਸਤਾਖੀ ਮਤ ਕਰ, ਓਏ ਤਸਵੀਰ ਦਾ ਦੂਸਰਾ ਪਾਸਾ ਵੀ ਹੈ, ਇੱਕ ਪਾਸੇ ਦੁਨੀਆ ਦੇ ਸੁੱਖਾਂ ਦੀ ਲਿਸਟ ਵਿਖਾਈ ਹੈ, ਦੂਸਰੇ ਪਾਸੇ ਮੈਂ ਐਸੀ ਮੁਕਤੇ ਮਾਰਾਂਗਾ, ਮੌਤ ਵੀ ਡਰਦੀ ਤਰ੍ਹਾਂ ਤਰ੍ਹਾਂ ਕਰ ਉੱਠੇਗੀ, ਦੁਨੀਆ ਮੂੰਹ 'ਚ ਉਂਗਲਾਂ ਪਾ ਜਾਵੇਗੀ, ਅਜੇ ਵੀ ਕੁਝ ਵਿਗੜਿਆ ਨਹੀਂ, ਮੇਰੀ ਗੱਲ ਮੰਨ ਲੈ। ਜਦੋਂ ਇਹ ਸ਼ਬਦ ਸੁਣੇ ਹਨ, ਬਾਬਾ ਬੰਦਾ ਸਿੰਘ ਦੇ ਨੈਣਾਂ ਵਿੱਚ ਲਾਲੀ ਆ ਗਈ, ਕਹਿਣ ਲੱਗਾ, ਬਾਦਸ਼ਾਹ ਕਿਹਨੂੰ ਡਰਾਵੇ ਦੇ ਰਿਹਾ, ਜਰਾ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖ, ਚਟਾਨਾਂ ਨਾਲ ਟਕਰਾ ਕੇ ਤੇਰੀ ਤਸਵੀਰ ਟੁੱਟੇਗੀ, ਉਹ ਮੇਰੀ ਹੱਡੀ 'ਤੇ ਮਾਰੇਗਾ, ਤੇਰੀ ਸ਼ਮਸ਼ੀਰ ਟੁੱਟੇਗੀ, ਆ ਮੇਰਾ ਪਿੰਜਰ ਤੇਰੇ ਫਲਾਹ ਤੋਂ ਮਜ਼ਬੂਤ ਹੈ ਬਾਲਮ, ਦੋਹਾਂ ਦੀ ਕੱਛ ਮਕਾਸ਼ ਅੰਦਰ ਤੇਰੀ ਜੰਜੀਰ ਟੁੱਟੇਗੀ, ਜੋ ਤੂੰ ਕਰਨਾ ਕਰਕੇ ਵੇਖ ਲੈ। ਇੱਕ ਪਾਸੇ ਲੱਖਾਂ ਤਰ੍ਹਾਂ ਦੇ ਲਾਲਚ ਡਰਾਵੇ ਦਿੱਤੇ ਜਾ ਰਹੇ ਹੈ, ਦੂਸਰੇ ਪਾਸੇ ਕਲਗੀਧਰ ਦਾ ਲਾਡਲਾ ਕਹਿੰਦਾ ਹੈ, ਮੇਰਾ ਗੁਰੂ ਗੋਬਿੰਦ ਸਿੰਘ ਬੜਾ ਸਮਰੱਥ ਹੈ, ਮੇਰਾ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭ ਜਾਵੇਗਾ, ਜੋ ਤੂੰ ਕਰਨਾ ਕਰਕੇ ਵੇਖ ਲੈ। ਸਵਾਲ ਜਵਾਬ ਉੱਤਰ ਪ੍ਰਸ਼ਨ ਕਵੀਸ਼ਰੀ ਕਲਾ ਦੀ ਸਰਵੋਤਮ ਤਰਜ ਝੋਗ ਛੰਦ ਰਾਹੀਂ ਨਾਲ ਦੇ ਸਾਥੀ ਦਲਜੀਤ ਸਿੰਘ ਸੇਖਵਾਂ, ਰਣਜੀਤ ਸਿੰਘ ਚੀਮਾ ਬਿਆਨ ਕਰਨ ਲੱਗੇ ਹਨ। ਬਾਬਾ ਜੀ ਨੇ ਇੱਕ ਹੋਰ ਗੱਲ ਕਹੀ, ਆਖਿਆ, ਚਰਖੀ 'ਤੇ ਚਾੜਦੇ, ਪੁੱਠੀ ਖਾ ਲਾ ਦੇ, ਬੰਦ ਬੰਦ ਕੱਢ ਦੇ, ਜੋ ਕੁਝ ਕਰ ਸਕਦਾ ਕਰਕੇ ਵੇਖ ਲੈ, ਪਰ ਬਾਦਸ਼ਾਹ ਮੇਰੀ ਇੱਕ ਸ਼ਰਤ ਹੈ, ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜੇ ਕਿਤੇ ਤੂੰ ਮੇਰੇ ਕੋਲੋਂ ਇੱਕ ਵਾਰ ਵੀ ਹਾਏ ਜਾਂ ਸੀ ਕਢਵਾ ਲਈ ਤਾਂ ਸਮਝੀ ਫਿਰ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੀ ਨਾ।
1: ਆਖਿਆ ਫਿਰ ਫਰਕਸ਼ੀਰ ਨੇ, ਸੁਣ ਲੈ ਗੱਲ ਮੇਰੀ ਓਏ, ਪਰਬਤ ਨਾਲ ਮੱਥਾ ਲਾਵੇ, ਹਸਤੀ ਕੀ ਤੇਰੀ ਓਏ, ਸ਼ਾਹੀ ਹਕੂਮਤ ਮੂਰੇ ਹੋ ਜਾਏਗਾ ਢੇਰੀ ਓਏ, ਛੱਡ ਕੇ ਜਦੀਨ ਮੰਨ ਲੈ, ਸੁਰਗੀ ਵੇਖਾ ਦਿਆਂਗਾ, ਛੱਡਿਆ ਜੇ ਧਰਮ ਨਾ ਸਿੰਘਾ ਪੁੱਠੀ ਖਲ ਲਾ ਦਿਆਂਗਾ ਕਮਚਾ ਨਾਲ ਮਾਸ ਤੜਾ ਦੂੰ।
2: ਸੁਣ ਕੇ ਗੱਲ ਸਿੰਘ ਨੂੰ ਚੜ ਗਿਆ।

ਲਾਲਚ ਤੇ ਵਿਸ਼ ਨਹੀਂ ਸਕਦੇ ਉਹ ਆਸ਼ਕ ਹਨ ਸੱਚੇ ਰੂਹ ਮੌਤ ਤੋਂ ਡਰਨ ਕਿਸ ਤਰ੍ਹਾਂ ਤੇਗਾਂ ਤੇ ਨੱਚੇ ਰੋ ਕਦੇ ਜੋ ਬੁੱਝ ਨਾ ਸਕੇ ਜੋਤ ਰਸ਼ਨਾ ਵਾਂਗਾ ਸਿੱਖੀ ਦੇ ਸਿਦਕ ਬਾਦਸ਼ਾਹ।

0: ਤਾਕਤ ਬਿਨ ਕਦੇ ਵੀ ਸਫਲਾ ਹੁੰਦੀ ਕੋਈ ਲਹਿਰ ਨਹੀਂ ਮੰਨ ਲੈ ਜੇ ਦੀਨ ਗਾਫਲਾ ਸ਼ਾਹੀ ਘਰ ਵਿਆਹ ਦਿਆਂਗਾ ਛੱਡਿਆ ਜੇ ਧਰਮ ਨਾ ਸਿੰਘਾ ਪੁੱਠੀ ਖਲ ਲਾ ਦਿਆਂਗਾ ਕਮਚਾ ਨਾਲ ਮਾਸ ਤੜਾ ਦੂੰ
1: ਉਹ ਜੁੜ ਗਏ ਜੋ ਗੁਰ ਚਰਨਾਂ ਨਾਲ ਉਹ ਸਮਝਣ ਕੀ ਹੂਰਾਂ ਨੂੰ ਕੌਡਾਂ ਨਾਲ ਤੋਲੀ ਜਾਵੇ ਉਹ ਹੀਰੇ ਕੋਹੇ ਨੂਰਾਂ ਨੂੰ ਡਰਕੀ ਦੇਨਾ ਅਣਖੀ ਮਨਸੂਰਾ ਨੂੰ ਗੁਰਮੁਖ ਬਣ ਗੁਰ ਦੇ ਦਰ ਤੇ
0: ਉਜਲੇ ਮੁਖ ਜਾਵਾਂਗਾ ਸਿੱਖੀ ਦੇ ਸਿਦਕ ਬਾਦਸ਼ਾਹ ਤੋੜਨ ਭਾਵਾਂਗਾ ਧਰਮੋ ਨਹੀਂ ਕਦੇ ਡੋਲਦਾ
2: ਕਵਿਤਾ ਬੜਾ ਕੋਮਲ ਹੁਨਰ ਹੈ ਜੇ ਸੱਚੇ ਪਾਤਸ਼ਾਹ ਲਿਖਣ ਦੀ ਦਾਤ ਦੇਵੇ ਤਾਂ ਪ੍ਰੋਫੈਸਰ ਸ਼੍ਰੇਣੀ ਬੈਠੀ ਹੈ ਨਾਲ ਹੀ ਸਾਡੇ ਸਰਦਾਰ ਮਹਿੰਗਾ ਸਿੰਘ ਜੀ ਉਹ ਵੀ ਐੱਮ ਏ ਹੈ ਕਵਿਤਾ ਹਰ ਬੰਦਾ ਨਹੀਂ ਲਿਖ ਸਕਦਾ ਜੇ ਗੁਰੂ ਦਾਤ ਦੇਵੇ ਤਾਂ ਇਹ ਜਿੰਨੀ ਸਾਰੀ ਕਵਿਤਾ ਤੁਸੀਂ ਸੁਣੀ ਹੈ ਇਹ ਦਾਸ ਦੀ ਲਿਖਤ ਹੈ ਆਪਣੇ ਪਿਤਾ ਜੀ ਦੇ ਸਦਕਾ 14 ਪੁਸਤਕਾਂ ਦਾਸ ਦੀਆਂ ਵੀ ਮਾਰਕੀਟ ਵਿੱਚ ਆ ਚੁੱਕੀਆਂ ਹੈ ਸੋ ਕਵਿਤਾ ਕਿਤੇ ਐਵੇਂ ਬੰਦ ਨਾਲ ਬੰਦ ਰਲਾਉਣ ਦੀ ਗੱਲ ਨਹੀਂ ਹੁੰਦੀ ਕਵਿਤਾ ਦਾ ਕੋਈ ਮਿਆਰ ਹੁੰਦਾ ਹੈ ਤੁਸਾਂ ਸਰਣ ਕੀਤਾ ਜੁੜ ਗਏ ਜੋ ਗੁਰਚਰਨਾਂ ਨਾਲ ਸਮਝਣ ਕੀ ਹੂਰਾਂ ਨੂੰ ਕੌਡਾਂ ਨਾਲ ਤੋਲੀ ਜਾਣਾ ਹੀਰੇ ਕੋਹੇ ਨੂਰਾਂ ਨੂੰ ਸੂਲੀ ਦਾ ਡਰ ਕੀ ਦੇਣਾ ਅਣਖੀ ਮਨਸੂਰਾਂ ਨੂੰ ਗੁਰਮੁਖ ਬਣ ਗੁਰ ਦੇ ਦਰ ਤੇ ਉਜਲੇ ਮੁਖ ਜਾਵਾਂਗਾ ਸਿੱਖੀ ਤੇ ਸਿਦਕ ਬਾਦਸ਼ਾਹ ਤੋੜ ਨਿਭਾਵਾਂਗਾ ਧਰਮੋਂ ਨਹੀਂ ਕਦੇ ਡੋਲਦਾ ਬੱਬਰ ਸ਼ੇਰ ਦੀ ਗੱਲ ਸੁਣ ਕੇ ਕਚਹਿਰੀ ਅੰਦਰ ਸੰਡਾਟਾ ਛਾ ਗਿਆ ਚੁੱਪ ਵਰਤ ਗਈ ਪਰ ਬਾਦਸ਼ਾਹ ਦੇ ਮੱਥੇ 'ਤੇ ਵੱਟ ਪੈ ਗਏ ਕਹਿਣ ਲੱਗਾ ਲਿਆ ਉਹਦਾ 4 ਸਾਲ ਦਾ ਬੱਚਾ ਮੈਂ ਵੇਖਦਾ ਕਿੱਥੇ ਦਾ ਗੁਰੂ ਗੋਬਿੰਦ ਸਿੰਘ ਹੈ ਕਿੱਥੇ ਦਾ ਸਿੱਖੀ ਸਿਦਕ ਹੈ ਪੁੱਤਰ ਆ ਗਿਆ ਇਸ਼ਾਰਾ ਕੀਤਾ ਬੰਦਾ ਸਿੰਘ ਦੀ ਗੋਦ ਵਿੱਚ ਬਿਠਾਇਆ ਗਿਆ ਹੋਰ ਇਸ਼ਾਰਾ ਹੋਇਆ ਜਲਾਦ ਨੇ ਨੰਗਾ ਛੁਰਾ ਬੰਦਾ ਸਿੰਘ ਦੇ ਪੈਰਾਂ ਵੱਲੇ ਸੁੱਟਿਆ ਅਤੇ ਬਾਦਸ਼ਾਹ ਨੇ ਆਖਿਆ ਬੰਦਾ ਸਿੰਘ ਮੈਨੂੰ ਪਤਾ ਲੱਗਾ ਤੇਰੇ ਕਲਗੀ ਵਾਲੇ ਗੁਰੂ ਨੇ ਤੈਨੂੰ ਬਹਾਦਰ ਕਿਹਾ ਸੀ ਬਹਾਦਰ ਹੁਣ ਮੈਂ ਤੇਰੀ ਬਹਾਦਰੀ ਵੇਖਣੀ ਹੈ ਜੇ ਤੂੰ ਵਾਕਿਆ ਬਹਾਦਰ ਹੈ ਆ ਛੁਰਾ ਫੜ ਆਪਣੇ ਬੱਚੇ ਨੂੰ ਕਤਲ ਕਰ ਬਾਬਾ ਜੀ ਨੇ ਆਖਿਆ ਜੇ ਤੈਨੂੰ ਇੰਨਾ ਕੁ ਪਤਾ ਨਾ ਮੇਰੇ ਗੁਰੂ ਦੀਆਂ ਮੇਰੇ 'ਤੇ ਬਖਸ਼ਾਂ ਹਨ ਥੋੜ੍ਹਾ ਬਹੁਤਾ ਤੈਨੂੰ ਸਾਡੇ ਸਿੱਖੀ ਸਿਧਾਂਤ ਦੀ ਵੀ ਸੋਝੀ ਹੋਣੀ ਚਾਹੀਦੀ ਹੈ ਉਹ ਇਹ ਤਾਂ ਮੇਰਾ ਬੱਚਾ ਹੈ ਇਹਦੀ ਜਗ੍ਹਾ ਆਪਣਾ ਪੁੱਤਰ ਲਿਆ ਕੇ ਬਿਠਾ ਦੇ ਬੰਦਾ ਸਿੰਘ ਕਦੇ ਵੀ ਕਿਸੇ ਵੈਰੀ ਦੇ ਵੀ ਨਿਰਦੋਸ਼ ਬੱਚੇ 'ਤੇ ਵਾਰ ਨਾ ਕਰੇ ਬਾਦਸ਼ਾਹ ਨੇ ਆਖਿਆ ਫਿਰ ਵੇਖ ਅਸੀਂ ਕੀ ਕਰਦੇ ਹਾਂ ਹੁਕਮ ਹੋਇਆ ਜਲਾਦ ਨੂੰ 4 ਸਾਲ ਦਾ ਬੱਚਾ ਕੀ ਹੁੰਦਾ ਹੈ ਉਹਨੇ ਕਾੜ ਕਰਦਾ ਛੁਰਾ ਪੇਟ ਵਿੱਚ ਮਾਰਿਆ ਆਂਦਰਾਂ ਸਣੇ ਦਿਲ ਬਾਹਰ ਆ ਗਿਆ ਦਿਲ ਕੱਟ ਕੇ ਬਾਬਾ ਬੰਦਾ ਸਿੰਘ ਦੇ ਮੂੰਹ 'ਚ ਪਾਇਆ ਗਿਆ ਦੁਸ਼ਮਣ ਬਾਤ ਕਰੇ ਅਣਹੋਣੀ ਜਦੋਂ ਮੂੰਹ 'ਚ ਪਾਇਆ ਬੱਚੇ ਦਾ ਦਿਲ ਕਹਿਣ ਲੱਗਾ ਬੰਦਾ ਸਿੰਘ ਕੁਝ ਮਜ਼ਾ ਆਇਆ ਮਜ਼ਾ ਬਾਬਾ ਜੀ ਨੇ ਆਖਿਆ ਤੇ ਗੂੰਗੇ ਦੀ ਮਠਿਆਈ ਵਾਲੀ ਗੱਲ ਹੈ ਜਿਵੇਂ ਗੂੰਗਾ ਨਹੀਂ ਨਾ ਦੱਸ ਸਕਦਾ ਮੇਰੇ ਦੱਸਿਆ ਤੈਨੂੰ ਪੂਰਾ ਪਤਾ ਨਹੀਂ ਲੱਗਣਾ ਪਰ ਜੇ ਪੂਰਾ ਮਜ਼ਾ ਲੈਣਾ ਚਾਹੁੰਦਾ ਹੈ ਇਹ ਕੁਝ ਤੇਰੇ ਪੁੱਤਰ ਨਾਲ ਵਾਪਰੇ ਫਿਰ ਤੈਨੂੰ ਪਤਾ ਲੱਗੂਗਾ ਵੀ ਕਿੰਨਾ ਕੁ ਮਜ਼ਾ ਪਰ ਫਿਕਰ ਨਾ ਕਰ ਓਏ ਮੈਂ ਲਾੜੀ ਮੌਤ ਹੋਣ ਦੀ ਤਿਆਰੀ ਕਰ ਰਿਹਾ ਹਾਂ ਸਾਡੀ ਰਸਮ ਹੈ ਸਿੱਖੀ ਦੀ ਵਿਆਹ ਤੋਂ ਪਹਿਲਾਂ ਸ਼ਗਨ ਦੀ ਰਸਮ ਅਦਾ ਕੀਤੀ ਜਾਂਦੀ ਹੈ ਉਸ ਨੌਜਵਾਨ ਚੋਪਰ ਦੇ ਮੈਨੂੰ ਸ਼ੁਹਾਰਾ ਲਾਇਆ ਜਾਂਦਾ ਹੈ ਬੇਸ਼ੱਕ ਇਹ ਮੇਰੇ ਬੱਚੇ ਦਾ ਦਿਲ ਹੈ ਮੈਂ ਲਾੜੀ ਮੌਤ ਵਿਆਉਣ ਦੀ ਤਿਆਰੀ ਕਰ ਰਿਹਾ ਹਾਂ ਤੇਰੇ ਵੱਲੋਂ ਮੈਨੂੰ ਸ਼ੁਹਾਰਾ ਲਾਇਆ ਜਾ ਰਿਹਾ ਵਾਹ ਕਲਗੀਧਰ ਦੇ ਦੂਲੇ ਮਰਦਾ ਬਾਦਸ਼ਾਹ ਦੇ ਮੂੰਹ 'ਤੇ ਐਸੀ ਗੱਲ ਕਹਿਣੀ ਇਹ ਤੇਰੇ ਵਰਗਿਆਂ ਮਰਦਾਂ ਨੂੰ ਤੁਸੀਂ ਕਹਾਣ ਕਹਿੰਦਾ ਅੱਗੇ ਵੇਖ ਟੁਕੜੇ ਟੁਕੜੇ ਕਰਕੇ ਆਂਦਰਾਂ ਗਲ ਵਿੱਚ ਹਾਰ ਲਟਕਾਇਆ ਗਿਆ ਕਹਿੰਦਾ ਹੁਣ ਮਜ਼ਾ ਆਇਆ ਬਾਬਾ ਜੀ ਨੇ ਆਖਿਆ ਹਾਰੇ ਹੋਏ ਬਾਦਸ਼ਾਹ ਵੱਲੋਂ ਜਿੱਤੇ ਹੋਏ ਬਾਦਸ਼ਾਹ ਦੇ ਗਲ ਵਿੱਚ ਜਿੱਤੀ ਮਾਲਾ ਪਾਈ ਜਾ ਰਹੀ ਹੈ ਜੋ ਅੱਖਾਂ ਵਿੱਚ ਰੱਤ ਦੇ ਛੱਟੇ ਮਾਰੇ ਮੱਥੇ ਵਿੱਚ ਕਹਿਣ ਲੱਗਾ ਹੁਣ ਮਜ਼ਾ ਆਇਆ ਬਾਬਾ ਜੀ ਨੇ ਆਖਿਆ ਮੱਥੇ 'ਤੇ ਤਿਲਕ ਲਾਇਆ ਜਾ ਰਿਹਾ ਹੈ ਪੁੱਤਰ ਦੀ ਸ਼ਹਾਦਤ ਹੋਈ ਆਪਣੇ ਬੱਚਿਆਂ ਨੂੰ ਅੱਖਾਂ ਦੇ ਸਾਹਮਣੇ ਲਿਆ ਕੇ ਵੇਖੋ ਖਾਂ ਭਲਾ ਰਤਾ ਉਂਗਲ 'ਤੇ ਝਰੀਟ ਆ ਜਾਵੇ ਬੱਚੇ ਦੇ ਮਾਪਿਆਂ ਕੋਲੋਂ ਜਰਿਆ ਨਹੀਂ ਜਾਂਦਾ ਪਰ ਕੋਹ ਕੋਹ ਕੇ ਬੱਚੇ ਨੂੰ ਸ਼ਹੀਦ ਕੀਤਾ ਗਿਆ ਫਰੀਨ ਹੈ ਉਸ ਮਰਦੇ ਕਿਤੇ ਇੱਕ ਵਾਰੀ ਮੂੰਹ ਹਾਏ ਜਾਂ ਸੀ ਨਹੀਂ ਆਖੀ ਕੋਈ ਤਰਲਾ ਨਹੀਂ ਰਿਹਾ ਵਾਰੀ ਆਈ ਬਾਬਾ ਬੰਦਾ ਸਿੰਘ ਬਾਦਸ਼ਾਹ ਨੇ ਆਖਿਆ ਤੂੰ ਦੱਸ ਤੈਨੂੰ ਕਿਹੜੀ ਮੂਹ 'ਤੇ ਮਾਰਿਆ ਜਾਵੇ ਬਾਬਾ ਜੀ ਨੇ ਆਖਿਆ ਜਿਹੜੀ ਮੌਤ ਤੂੰ ਚਾਹੁੰਦਾ ਨਾ ਆਪਣੇ ਵਾਸਤੇ ਉਹ ਮੌਤ ਮੈਨੂੰ ਦੇ ਲੈ ਉਹ ਮਿਲੋਗੀ ਜੋ ਮੈਨੂੰ ਦੇਵੇਂਗਾ ਉਹ ਸੱਚ ਹੋਇਆ ਸੀ ਬਾਅਦ ਵਿੱਚ ਖੈਰ ਬਾਬਾ ਬੰਦਾ ਸਿੰਘ ਦੀ ਪਹਿਲਾਂ ਸੱਜੀ ਅੱਖ 'ਤੇ ਵਾਰ ਹੋਇਆ ਉਹ ਸੱਜੀ ਅੱਖ ਕੱਢ ਕੇ ਧਰਤੀ 'ਤੇ ਰੱਖ ਦਿੱਤੀ ਗਈ ਫਿਰ ਖੱਬੀ ਅੱਖ 'ਤੇ ਵਾਰ ਹੋਇਆ ਉਹ ਖੱਬੀ ਅੱਖ ਕੱਢ ਕੇ ਵੀ ਧਰਤੀ 'ਤੇ ਰੱਖ ਦਿੱਤੀ ਗਈ ਖੱਬੇ ਗੋਡੇ ਲਾਗਿਓਂ ਪੈਰ ਵੱਢ ਦਿੱਤਾ ਗਿਆ ਦੋਵੇਂ ਹੱਥ ਜੁੜੇ ਸਨ ਕਲਗੀਧਰ ਦੇ ਚਰਨਾਂ ਵਿੱਚ ਉਹ ਜੁੜੇ ਹੋਏ ਹੱਥ ਕੱਢ ਦਿੱਤੇ ਗਏ ਸਲਾਖਾਂ ਸਰੀਏ ਲਾਲ ਕਰਕੇ ਤਪਾ ਕੇ ਸਾਰੇ ਸਰੀਰ ਵਿੱਚ ਖਬੋ ਦਿੱਤੇ ਗਏ ਜ਼ਮੂਰਾਂ ਨਾਲ ਮਾਸ ਨੋਚਿਆ ਗਿਆ। ਆਖਿਰਕਾਰ ਜਲਾਦ ਕੋਲ ਰਿਹਾ ਨਾ ਗਿਆ, ਸੀਸ 'ਤੇ ਤਲਵਾਰ ਦਾ ਵਾਰ ਕਰਨ ਲੱਗਾ ਹੈ। ਬਾਬਾ ਜੀ ਆਖਿਆ, ਇੱਕ ਮਿੰਟ ਰੁਕ ਜਾ। ਖਿੜਖਿੜਾ ਕੇ ਹੱਸਿਆ ਬਾਦਸ਼ਾਹ ਫਰਖੀਅਰ, ਕਹਿੰਦਾ ਬੰਦਾ ਸਿੰਘ ਹੁਣ ਡਰ ਗਿਆ ਮੌਤ ਦੇ ਕੋਲੋਂ? ਬਾਬਾ ਜੀ ਨੇ ਆਖਿਆ, ਨਹੀਂ ਉਹ ਬਾਦਸ਼ਾਹ ਅਜੇ ਵੀ ਭੁਲੇਖੇ 'ਚ ਤੁਰਿਆ ਫਿਰਦਾ ਹੈ, ਮੈਂ ਡਰਿਆ ਨਹੀਂ ਹਾਂ। ਤੂੰ ਮੈਨੂੰ ਵਾਰ ਵਾਰ ਕਹਿੰਦਾ ਸੈਂ ਕਿੱਥੇ ਤੇਰਾ ਗੁਰੂ ਗੋਬਿੰਦ ਸਿੰਘ ਹੈ, ਕਿੱਥੇ ਤੇਰੀ ਸਿੱਖੀ ਹੈ, ਤੂੰ ਬਹੁਤ ਕੁਝ ਕਰਕੇ ਵੇਖ ਲਿਆ, ਹੋਰ ਵੀ ਜੋ ਕੁਝ ਕਰਨਾ ਕਰਕੇ ਵੇਖ ਲਿਆ, ਪਰ ਯਾਦ ਰੱਖੀ ਮੇਰੇ ਰੋਮ ਰੋਮ ਵਿੱਚੋਂ, ਮੇਰੇ ਅੰਗ ਅੰਗ ਵਿੱਚੋਂ ਤੈਨੂੰ ਗੁਰੂ ਗੋਬਿੰਦ ਸਿੰਘ ਅਤੇ ਉਹਦੀ ਸਿੱਖੀ ਹੀ ਨਜ਼ਰ ਆਵੇਗੀ। ਆਖਿਰਕਾਰ ਜਲਾਦ ਕੋ ਰਿਹਾ ਨਾ ਗਿਆ, ਸੀਸ 'ਤੇ ਤਲਵਾਰ ਦਾ ਵਾਰ ਕੀਤਾ। 9 ਜੂਨ 1716 ਈਸਵੀ ਕੁਤਬ ਮਿਨਾਰ ਦੇ ਕੋਲ ਸਿੱਖ ਰਾਜ ਦਾ ਪਹਿਲਾ ਬਾਦਸ਼ਾਹ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵੋ ਆਪਣਾ ਚਲਤੇ ਰੱਖ ਚੀਜ਼ ਦੇ ਮਾਂ ਬਾਪ ਅਨੁਸਾਰ ਉਹ ਸੱਚਖੰਡ ਚਲਾ ਗਿਆ। ਇਹ ਹੈ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ ਸਿੱਖੀ ਦਾ ਮਾਰਗ। ਇੱਕ ਛੰਦ ਕਹਿ ਕੇ ਜਿਹੜੀ ਵਾਰ ਵਾਰ ਸਿਫਾਰਿਸ਼ ਹੁੰਦੀ ਹੈ ਉਹ ਥੋੜ੍ਹਾ ਜਿਹਾ ਬੰਦ ਮੈਂ ਇੱਕ ਦੋ ਉੱਥੇ ਕੱਲ੍ਹ ਕਵੀ ਦਰਬਾਰ ਵਿੱਚ ਕਹੇ ਸੀ, ਪਰ ਜਸਾ ਕਹੂੰਗਾ ਉਹ ਮੈਂ ਛੰਦ ਕਹਿ ਕੇ ਤੁਹਾਡੇ ਕੋਲ ਖਿਮਾ ਦਾ ਜਾਚ ਕੋ ਜਾਣਾ। ਅੱਜ ਤੋਂ ਕੋਈ 75-80 ਸਾਲ ਪਹਿਲਾਂ ਮਾਲਵੇ ਦੇ ਵੱਡੇ ਸ਼ਹਿਰ ਬਾਹੂ ਰਾਜਬਲੀ ਨੇ ਇੱਕ ਨਵੇਂ ਛੰਦ ਦੀ ਰਚਨਾ ਕੀਤੀ, ਨਾਂ ਰੱਖਿਆ 72 ਕਲੀਆਂ। ਪੰਜਾਬੀ ਯੂਨੀਵਰਸਿਟੀ ਨੇ ਬਹੁਤ ਮਾਣ ਦਿੱਤਾ, ਉਹਦੀ ਤਸਵੀਰ ਯੂਨੀਵਰਸਿਟੀ ਲਾਈ, ਥੱਲੇ ਲਿਖ ਕੇ ਲਾ ਤਾ ਕਵੀਸ਼ਰੀ ਦਾ ਮਾਰਤੰਡ ਹੈ। ਲਗਭਗ 30-35 ਸਾਲ ਲੰਘ ਗਏ, ਦੁਬਾਰਾ ਕਿਸੇ ਨੇ 72 ਕਲੀਆਂ ਨਹੀਂ ਲਿਖਿਆ। ਮੈਂ ਆਪਣੇ ਪਿਤਾ ਕਵੀਸ਼ਰੀ ਦੇ ਬਾਬਾ ਬੋਰਡ ਗਿਆਨੀ ਜੋਗਾ ਸਿੰਘ ਜੀ ਜੋਗੀ, ਉਹਨਾਂ ਨੂੰ ਬੇਨਤੀ ਕੀਤੀ, ਮੇਰਾ ਚਿੱਤ ਕਰਦਾ ਹੈ ਮੈਂ ਛੰਦ ਲਿਖਾਂ। ਕਹਿੰਦੇ ਤੂੰ ਆਪਣੀ ਪੜ੍ਹਾਈ ਦਾ ਮਾਣ ਕਰਦਾ? ਕਾਕਾ ਨਹੀਂ, ਅਨਪੜ੍ਹ ਬੰਦੀ ਵਧੀਆ ਕਵਿਤਾ ਲਿਖ ਗਏ, ਮੈਂ ਨਹੀਂ ਲਿਖਿਆ, ਮੇਰੇ ਉਸਤਾਦ ਨੇ ਲਿਖਿਆ। ਮਾਲਵੇ ਦਾ ਵੱਡਾ ਸ਼ਹਿਰ ਹੋਇਆ ਕਰਨੈਲ ਸਿੰਘ ਪਾਰਸ ਰਾਮੂ ਵਾਲੀ ਆ, ਉਹ ਨਹੀਂ ਲਿਖ ਸਕਿਆ, ਤੂੰ ਕਿਵੇਂ ਲਿਖੇਗਾ? ਮੈਂ ਆਖਿਆ ਮੈਂ ਯਤਨ ਕਰਾਂਗਾ। 1.5 ਮਹੀਨੇ ਬਾਅਦ ਜਦੋਂ ਮੈਂ ਛੰਦ ਸੁਣਾਇਆ, ਕਹਿੰਦੇ ਕਿੱਥੋਂ ਲਿਆ ਛੰਦ? ਮੈਂ ਕਿਹਾ ਜੀ ਤੁਹਾਡੇ ਪੁੱਤਰ ਨੇ ਲਿਖਿਆ। ਕਹਿੰਦੇ ਮੈਂ ਨਹੀਂ ਮੰਨਦਾ, ਕੋਈ ਪੁਰਾਣਾ ਬਜ਼ੁਰਗ ਕਵੀਸ਼ਰ ਤਾਂ ਨਹੀਂ ਲੱਭ ਲਿਆ ਜਿਹਨੂੰ ਕਿਤੇ 50-60 ਹਜ਼ਾਰ ਰੁਪਏ ਦਿੱਤੇ ਹੁਣ ਵੀ ਮੇਰੇ ਨੰਬਰ ਬਣ ਜਾਣ? ਮੈਂ ਆਖਿਆ ਵੀ ਤੁਹਾਨੂੰ ਮੇਰੇ 'ਤੇ ਯਕੀਨ ਹੈ? ਕਹਿੰਦੇ ਤੂੰ ਝੂਠ ਨਹੀਂ ਵੈਸੇ ਬੋਲਦਾ, ਪਰ ਮੇਰੀ ਸਮਝ ਤੋਂ ਬਾਹਰ ਆ ਤੂੰ ਲਿਖ ਕਿਵੇਂ ਲਿਆ। ਸੋ ਉਹਦੇ ਨਾਲ ਉਹ 1.5 ਛੰਦ ਹੈ ਮਾਤਰਾ ਦੇ ਲਿਹਾਜ਼ ਨਾਲ, ਉਹ 72 ਕਲੀਆਂ ਸੀ, 108 ਕਲੀਆਂ, ਪਰ ਇਹਦੇ ਇੱਕ ਬੰਦ ਵਿੱਚ 94 ਅੱਖਰ ਆਉਂਦੇ ਆ। ਪਿਤਾ ਜੀ ਨੇ ਜ਼ਿਆਦਾ ਕਰਕੇ ਇਹਨੂੰ 94 ਕਲੀਆਂ ਕਰਕੇ ਪ੍ਰਸਿੱਧ ਕੀਤਾ ਹੈ। ਛੰਦ ਉਸ ਵੇਲੇ ਦਾ ਜਦੋਂ ਹੰਕਾਰੀ ਰਾਜਾ ਬਿਲਾਸਪੁਰ ਰਿਆਸਤ ਦਾ ਪਹਿਲੀ ਵਾਰ ਟੌਰ ਕੱਢ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦਾ, ਕਹਿੰਦਾ ਮੈਂ ਨਹੀਂ ਝੁਕਣਾ, ਗੁਰੂ ਬੇਸ਼ੱਕ ਮੇਰੇ ਚਰਨਾਂ 'ਤੇ ਝੁੱਕ ਜਾਵੇ, ਪਰ ਜਦੋਂ ਪਸ਼ਮੀਨੇ ਦੀ ਚਾਨਣੀ ਵੇਖੀ, 5 ਕਲਾ ਸ਼ਸਤਰ ਵੇਖਿਆ, ਪ੍ਰਸਾਦੀ ਹਾਥੀ ਵੇਖਿਆ, ਇੱਕ ਪਾਸੇ ਸੰਤ ਵੇਖੇ, ਉਹ ਜਾਪਿਆ ਜਿਵੇਂ ਕਿਤੇ ਇੰਦਰਾਪੁਰੀ ਦੇ ਦੇਵਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਪਰਸਣ ਵਾਸਤੇ ਮਾਤ ਲੋਕ 'ਤੇ ਆ ਗਏ ਹੋਣ। ਇੱਕ ਪਾਸੇ ਸੂਰਮੇ ਤੱਕੇ ਹਨ ਵੀਰ ਆਸਣ, ਵੱਡੀਆਂ ਢਾਲਾਂ, ਵੱਡੀਆਂ ਤਲਵਾਰਾਂ, ਤੀਰ ਕਮਾਨ ਤੀਰਾਂ ਦੇ ਪੱਥੇ, ਦਸਾਰਿਆਂ 'ਤੇ ਚੜ੍ਹੇ ਹੋਏ ਚੱਕਰ, ਕੜਿਆਂ ਨਾਲ ਭਰੀਆਂ ਹੋਈਆਂ ਅਰਕਾਂ ਤੱਕ ਬਾਹਾਂ, ਕੜੇ 'ਤੇ ਕੜਾ ਠੀਕੇ 'ਤੇ ਵਾਜ ਆਵੇ, ਖੰਡ ਬਹੰਡੰਗ ਖਲਦਲ ਖੰਡੰਗ ਅਤਲਣ ਮੰਡੰਗ ਬਰਭੰਡੰਗ ਕੋਈ ਦੰਡ ਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਪਾਨ ਪ੍ਰਭੰਗ ਸੁਖ ਸੰਤਾ ਕਰਣੰਗ ਦੁਰਮਤ ਦਰਣੰਗ ਕਿਲਵਖ ਹਰਣੰਗ ਅਸਰਣੰ ਜੈ ਜੈ ਜੈ ਕਾਰਨ ਸਿੱਟ ਅਬਾਰਨ ਮਮ ਪ੍ਰਤਾਰਨ ਜੈ ਤੇ ਗੰਗ। ਜਿਹੜਾ ਕਹਿੰਦਾ ਸੀ ਮੈਂ ਝੁਕਣਾ ਨਹੀਂ, ਉਹ ਮੇਰੇ ਪਾਤਸ਼ਾਹ ਦੀ ਦਰਬਾਰ ਦੀ ਆਨ ਸ਼ਾਨ ਟੌਰ ਜਲੌ ਵੇਖ ਕੇ ਨਾ ਚਾਹੁੰਦਾ ਹੋਇਆ ਵੀ ਝੁਕਣ ਲਈ ਜਿਵੇਂ ਮਜ਼ਬੂਰ ਹੋ ਗਿਆ। 108 ਕਲੀਆਂ ਛੰਦ ਰਾਹੀਂ ਜੋਗਾ ਸਿੰਘ ਜੋਗੀ ਦਾ ਜਥਾ ਹੈ ਇਉਂ ਬਿਆਨ ਕਰਦਾ ਹੈ।
0: ਗਲ ਚੋਲਾ ਰੇਸ਼ਮ ਪਾ ਪਤੀ ਦਸਤਾਰ ਜਤੀ ਤਿਲੇਦਾਰ ਬਣਾਉਂਦਾ ਟੌਰ ਦੱਸਣ ਲਈ ਜ਼ੋਰ

0: ਫੱਪਣ ਪਏ ਆਸਣ ਤੇ ਗੁਰੂ ਦਸ਼ਮੇ ਸ਼ਾਹੀ ਦਰਵੇਸ਼ ਮੱਥੇ ਤੇ ਡਲਕ ਨਾਰਾਨੀ ਝਲਕ ਤੇਜ ਜਿਉਂ ਭਾਰ ਮਾਰਦਾ ਚਮਕਾ ਸਿਰ ਕਲਗੀ ਸੋਂਦੀ ਪਈ ਹੀਰਿਆਂ ਜੜੀ ਮੋਤੀਆਂ ਮੜੀ ਨੈਣਾ ਮੇ ਮਸਤੀ ਅਗੰਮੀ ਹਸਤੀ ਸੋਹਣ ਸੁਲਤਾਨ ਮਾਰਦੇ ਧਮਕਾ
1: ਹੋ ਜੋ ਚੰਨ ਪਰਿਵਾਰ ਵਿੱਚੋਂ ਨਰਾਲੀ ਸ਼ਾਨ ਪਿਆਰ ਦੀ ਖਾਣ ਹੰਕਾਰ ਦਾ ਕਿਲਾ ਹੋ ਗਿਆ ਢਲਾ ਤੇ ਆਕੜ ਖਾਨ ਸਦਾ ਹੋ ਤੁਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਾਣਾ ਸੋਚਾਂ ਵਿੱਚ ਵਹਿ ਗਮਾਨ ਸਭ ਢਹਿ

ਸ਼ਸਤਰ ਦੀਆਂ ਐਸੀਆਂ ਚਾਲਾਂ ਦੱਸਣ ਕਮਾਲਾਂ ਬਣਨ ਹਥਿਆਰ ਪੰਜੇ ਪੰਜ ਵਾਰ ਹੈ ਗੁਰਤ ਮਹਾਨ ਦਲਾਂ ਵਿੱਚ ਠੋਕ ਗਿਆ ਤੱਕ ਚੜ੍ਹਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਣ ਸੋਚਾਂ ਵਿੱਚ ਵਹਿ ਗਮਾਨ ਸਭ ਢਹਿ ਗਿਆ।

0: ਬਸ ਗੁੱਦੇ ਮਗਨ ਹੋ ਜੁੜ ਗਏ, ਸਿਰ ਗੋਲ ਦਮਾਲੇ ਸੀ ਚੱਡੇ ਵਿੱਚ ਰੰਗ ਤੇ ਸ਼ਾਂਤੀ ਮੰਗਦਾ ਜਿਵੇਂ ਸ਼ਿਵ ਵਰਮਾ ਕਰੇ ਪਰਿਕਰਮਾ, ਭਵਰ ਬਣ ਗੁੱਦੇ ਪਿਆਰ ਵਿੱਚ ਰੁੜ ਗਏ।
1: ਇੰਦਰਪੁਰੀ ਦੇ ਜੀ ਦੇਵਤੇ ਆ ਗਏ ਸੀ ਚੁਕਾ ਕੇ ਪੜਨ ਸੁੱਖ ਮਣੀਆਂ ਪਿਆਰ ਦੀਆਂ ਕਣੀਆਂ, ਠੰਡ ਬਰਸਾਨ ਹਨੇਰਾ ਮੁੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਣ, ਸੋਚਾਂ ਵਿੱਚ ਵਹਿ ਗਮਾਨ ਸਭ ਢਹਿ ਗਿਆ, ਭੁੱਲ ਗਈ ਸ਼ਾਨ ਗੁਰਾਂ ਨੂੰ ਚੁੱਕ ਗਿਆ।
2: ਜਦ ਸੱਜੇ ਦਾਤ ਪਾਈ ਜੋਨੇ ਜਰਨੈਲ ਕਰਨ ਪੈ ਕਹਿਲ ਦੱਸਣ ਪੈ, ਚੱਕਰ ਲੈਣਗੇ ਟੱਕਰ ਤੀਰਾਂ ਦੇ ਪੱਥੇ ਪੰਨਣਗੇ ਅੜੀਆਂ, ਮੋਢਿਆਂ ਤੇ ਢਾਲਾਂ ਸੀ ਸਜਣ ਪੈ ਲਾੜੇ ਤੇ ਕੋਈ ਹਾੜੇ ਨਰਾਲੀ, ਕਿਸਮ ਫਲਾ ਦੀ ਜਿਸਮ ਭਖਣ ਪਏ ਮੱਥੇ ਲਾਲੀਆਂ ਚੜੀਆਂ।
1: ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਣ, ਸੋਚਾਂ ਵਿੱਚ ਬਹਿ ਗਿਆ ਮਾਣ ਸਭ ਢਹਿ ਗਿਆ, ਭੁੱਲ ਗਈ ਸ਼ਾਨ ਗੁਰਾਂ ਨੂੰ ਚੁੱਕ ਗਿਆ।
2: ਹਾਥੀ ਪ੍ਰਸਾਦੀ ਦੇ ਸੁਣ ਤੋਂ ਲਾ ਕੇ ਪੂਛ ਤੱਕ ਜਾ ਕੇ ਚਿੱਟੀ ਦੁੱਧ ਧਾਰੀ, ਸੁੰਦਰਤਾ ਨਿਆਰੀ ਭੂਰੇ ਰੰਗ ਉੱਤੇ ਦਿਲਾਂ ਨੂੰ ਪਾਵੇ, ਹੋ ਕੁਦਰਤ ਮੋਦ ਗਈ ਬਣਾ ਕੇ ਟੋਰ ਕਰੇ ਪਿਆ ਚੋਰ, ਚਰਨ ਪਿਆ ਜੁਮੇ ਮਸਤ ਹੋ ਘੁਮੇ, ਅੰਗ ਅੰਗ ਤੇ ਰਾਜਾ ਸ਼ਰਮਾਵੇ।
1: ਕੁਦਰਤ ਵਿੱਚ ਮਾਹਰ ਸੀ

0: ਸੋਭਾ ਪਿਆ ਪਾਵੇ ਅੱਖੀਆਂ ਚੁੰਦੇ ਆ ਗਈਆਂ ਸ਼ੁੱਧ ਸੋ ਭੁੱਲ ਗਈ ਮਿੱਟੀ ਵਿੱਚ ਰੁਲ ਗਈ ਅਣਖ ਤੇ ਆਣ ਹੋਇਆ ਪਰੇਸ਼ਾਨ ਖਾਮ ਦਾ ਖਾਰ ਪੇਸ਼ ਨਾ ਜਾਵੇ
1: ਉਹ ਗੁਰਮੁਖ ਗੁਰੂ ਹੁਕਮ ਉੱਤੇ ਸੁਰਮੇ ਲੱਖਾਂ ਵਿਛਾਉਂਦੇ ਅੱਖਾਂ ਪਾਉਂਦੇ ਮਾਨ ਖੜੇ ਮੁਸਕਾਨ ਹੋਣ ਗੁਰਬਾਨ ਜ਼ੁਲਮ ਤੱਕ ਰੁਕ ਗਿਆ ਤੱਕ ਚੜ੍ਹਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਣ ਸੋਚਾਂ ਵਿੱਚ ਵਹਿ ਗਿਆ ਮਾਣ ਸਭ ਢਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਚੁੱਕ ਗਿਆ
0: ਗਿੱਲ ਸਾਹਿਬ ਕੱਲ੍ਹ ਕਹਿੰਦੇ ਸੀ ਵੀ ਮੈਂ ਵੇਖਣਾ ਚਾਹੁੰਦਾ ਵੀ ਉਹ ਬੜਕ ਹੈਗੀ ਅਜੇ ਅਤੇ ਮੈਂ ਕਿਹਾ ਵੀ ਨਹੀਂ ਹੁਣ ਤਾਂ ਆਪਾਂ ਬਜ਼ੁਰਗੀ ਵਿੱਚ ਹੀ ਹਾਂ 50 ਸਾਲ ਬਾਪੂ ਦੇ ਨਾਲ ਗਾਇਆ 100 ਕੈਸਟ ਵਿੱਚ ਅੱਗੇ ਗਾਇਆ ਇਹੋ ਜਿਹੀਆਂ ਕਈ ਜੋੜੀਆਂ ਹੰਢਾਈਆਂ ਕਈ ਚਲੇ ਗਏ ਗੁਰੂ ਨੂੰ ਪਿਆਰੇ ਹੋ ਗਏ ਜਿਹੜੇ ਜਿਉਂਦੇ ਹੈ ਉਹ ਗਾਉਣ ਜੋਗੇ ਨਹੀਂ ਪਰ ਇਹ ਗੁਰੂ ਦੀ ਬਖਸ਼ਿਸ਼ ਹੈ ਅਜੇ ਵੀ ਮਾੜਾ ਮੋਟਾ ਲੋੜ ਪੈਣ 'ਤੇ ਕੰਮ 'ਤੇ ਸਾਰੇ ਸਕਦੇ ਆ ਨਾ ਇਹਨਾਂ ਵਰਗੇ ਮੁੰਡਿਆਂ ਵਰਗੇ ਨਾ ਸਹੀ ਫਿਰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਖਾਸ ਕਰਕੇ ਇੱਥੋਂ ਦੀ ਮੈਨੇਜਮੈਂਟ ਦਾ ਸਰਦਾਰ ਮਹਿੰਗਾ ਸਿੰਘ ਦੀ ਥੋੜ੍ਹਾ ਜਿਹਾ ਸਾਡਾ ਨਾ ਹਰ ਕੰਮ ਕਨਫਿਊਜ਼ਨ ਹੋ ਗਈ ਇਹ ਜਿਹੜਾ ਵੀਕ ਹੈ ਨਾ ਪਿਛਲਾ ਜਿਹੜਾ ਲੰਘਿਆ ਉਹ ਬ੍ਰਿਸਬੇਨ ਵੀ ਕਰ ਲਿਆ ਅਤੇ ਇੱਥੇ ਵੀ ਕਰ ਲਿਆ ਅਤੇ ਉਹ ਫਿਰ ਇੱਕ ਲਾਉਣਾ ਪੈਣਾ ਸੀ ਇਹਨਾਂ ਨੂੰ ਕਿਹਾ ਵੀ ਆਹ ਸਾਨੂੰ ਵੀਕ ਦੇ ਦਿਓ ਅਤੇ ਇਹ ਬੁੱਕ ਸੀ ਇਹਨਾਂ ਦੇ ਅਤੇ ਉਹਦੇ ਵਿੱਚੋਂ ਵੀ ਸਮਾਂ ਕੱਢ ਕੇ ਇਹਨਾਂ ਨੇ ਫਿਰ ਵੀ ਸਾਡੇ 4 ਦਿਨ ਹਾਜ਼ਰੀ ਭਰਵਾਈ ਹੈ ਮੈਂ ਸਮੁੱਚੀ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਏਡਾ ਵੱਡਾ ਸਹਿਯੋਗ ਦਿੱਤਾ ਸੋ ਬਹੁਤ ਬਹੁਤ ਧੰਨਵਾਦ ਇਹਨਾਂ 4 ਦਿਨਾਂ ਵਿੱਚ ਵਿਚਾਰਾਂ ਕਰਦਿਆਂ ਕੋਈ ਐਸਾ ਸ਼ਬਦ ਨਿਕਲ ਗਿਆ ਹੋਵੇ ਮੈਂ ਸਾਰੀ ਸੰਗਤ ਕੋਲੋਂ ਹੱਥ ਜੋੜ ਕੇ ਖਮਾ ਦਾ ਜਾਚਕਾਂ ਇੱਥੋਂ ਦੇ ਸਾਰੇ ਹੀ ਗੁਰੂ ਸਾਹਿਬ ਦੇ ਜਿਹੜੇ ਰਾਗੀ ਸਿੰਘ ਹਨ ਸਾਰੇ ਹੀ ਅਤੇ ਖਾਸ ਕਰਕੇ ਸਾਡੇ ਮੁੱਖ ਗ੍ਰੰਥੀ ਸਾਹਿਬ ਭਾਈ ਰਵਿੰਦਰਪਾਲ ਸਿੰਘ ਜੀ ਬਹੁਤ ਹੀ ਮਾਣ ਸਤਿਕਾਰ ਸਾਰਿਆਂ ਵੱਲੋਂ ਮਿਲਿਆ ਮੈਂ ਸਮੁੱਚੇ ਤੌਰ 'ਤੇ ਸਾਰਿਆਂ ਵੀਰਾਂ ਦਾ ਧੰਨਵਾਦ ਕਰਦਾ ਹੈ ਸਾਡੇ ਕਾਕੇ ਦਾ ਮਾਮਾ ਜੀ ਉਹ ਵੀ ਅਤੇ ਸਰਦਾਰ ਦੀਪ ਸਿੰਘ ਜੀ ਇਹਨਾਂ ਨੇ ਤਾਂ ਬਹੁਤ ਹੀ ਸਾਨੂੰ ਘੁਮਾਇਆ ਬੜੀ ਸੇਵਾ ਕੀਤੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਈਆਂ ਭੁੱਲਾਂ ਦੀ ਮਾਫੀ ਜੀ ਮੈਂ 10 ਮਿੰਟ ਕਹਿ ਕੇ ਲਏ ਸੀ ਵੀ 8-10 ਮਿੰਟ ਆਪਾਂ ਉੱਪਰ ਲਾ ਲਈਏ ਅਤੇ ਮੈਨੂੰ ਆਗਿਆ ਮਿਲੀ ਸੀ ਅਤੇ ਮੈਂ ਉਸ ਤੋਂ ਅੱਗੇ ਨਾ ਜਾਵਾਂ ਸੋ ਸਾਰੀ ਸੰਗਤ ਦਾ ਧੰਨਵਾਦ ਬੇਅੰਤ ਮਾਣ ਸਤਿਕਾਰ ਸੰਗਤਾਂ ਵੱਲ ਹੋਇਆ ਹੋਈਆਂ ਭੁੱਲਾਂ ਦੀ ਮਾਫੀ ਕੋਟਨਕੋਟ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਗਿਆ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਕੀ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ

0: ਕਰਨਾ ਤੇਰਾ ਸਭ ਕੁਛ ਹੈ,
1: ਜਿਸ ਦੇ ਸੋ ਪਾਵੇ
0: ਸਦਾ ਸਿਫਤ ਸਲਾਹ ਤੇਰੀ,
1: ਨਾਮ ਮਨ ਵਸਾਵੇ
0: ਨਾਮ ਜਿਨ ਕੇ ਮਨ ਵਸਿਆ,
1: ਵਾਜੇ ਸ਼ਬਦ ਕਨੇਰੇ
0: ਕਹੇ ਨਾਨਕ ਸੱਚੇ ਸਾਹਿਬ,
1: ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ,
0: ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ
1: ਸਭ ਗਵਾਈਆਂ,
0: ਕਰ ਸ਼ਾਂਤ ਸੁਖ ਮਨਾਇ ਵਸਿਆ
1: ਜਿਨੇ ਇੱਛਾ ਸਭ ਪੁਜਾਈਆਂ,
0: ਸਦਾ ਕੁਰਬਾਨ ਕੀਤਾ ਗੁਰੂ ਇੱਟੋਂ
1: ਜਿਸ ਦੀਆਂ ਇਹ ਵਡਿਆਈਆਂ,
0: ਕਹੇ ਨਾਨਕ ਸੁਣੋ ਸੰਤੋ
1: ਸ਼ਬਦ ਧਰੋ ਪਿਆਰੋ,
0: ਸਾਚਾ ਨਾਮ ਮੇਰਾ ਆਧਾਰ,
1: ਵਾਜੇ ਪੰਜ ਸ਼ਬਦ ਤਿਤਕਾਰ ਸੁਭਾਗਿਆ।

ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨੀ ਤੇ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤੁਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਨਿਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਦ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ

ਜਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ।

ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਸੋਹਦਾ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਉਪਰੰਤ ਗੁਰ ਸ਼ਬਦ ਵਿਚਾਰ ਹੋਈ ਸਤਿਗੁਰੂ ਆਰਤੀ ਕੀਰਤਨ ਜੀ ਕੀ ਅਰਦਾਸ ਉਪਰੰਤ ਕਵੀਸ਼ਰੀ ਰਾਹੀਂ ਗੁਰ ਇਤਿਹਾਸ ਦੀ ਵਿਚਾਰ ਹੋਈ ਸਤਿਗੁਰੂ ਜੀਓ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਦੀ ਵਿਚਾਰਨ ਦੀ ਕੀਰਤਨ ਜਸ ਕਰਨ ਦੀ ਗੁਰ ਇਤਿਹਾਸ ਦੀ ਵਿਚਾਰ ਕਰਨ ਦੀ ਦਾਤ ਬਖਸ਼ਣੀ ਦਾਰਾ ਇਸ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਦੀਵਾਨ ਸਿੰਘ ਜੀ ਦੇ ਸਮੂਹ ਪਰਿਵਾਰ ਵੱਲੋਂ ਸਰਦਾਰ ਜਤਿੰਦਰ ਸਿੰਘ ਅਤੇ ਬੀਬੀ ਅਮਨਦੀਪ ਕੌਰ ਜੀ ਵੱਲੋਂ ਆਪਣੇ ਬੱਚੇ ਬੇਟੀ ਸਹਿਜ ਕੌਰ ਬੇਟਾ ਮਹਿਤਾਬ ਸਿੰਘ ਦੇ ਜਨਮ ਦਿਨ ਦੇ ਸੰਬੰਧ ਵਿੱਚ ਅਰਦਾਸ ਬੇਨਤੀ ਜੋਦੜੀ ਸਤਿਗੁਰ ਕਿਰਪਾ ਕਰਨੀ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਬੱਚਿਆਂ ਨੂੰ ਤੰਦਰੁਸਤੀ ਲਮੇਰੀ ਆਰਜਾ ਮਾਤਾ ਪਿਤਾ ਦੀ ਆਗਿਆ ਕਾਰਤਾ ਸ੍ਰੇਸ਼ਟ ਬੁੱਧ ਮਤ ਬਖਸ਼ਣੀ ਗੁਰਮਤ ਦੇ ਧਾਰਨੀ ਬਣਾਉਣਾ ਸਤਿਗੁਰੂ ਜੀਓ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਆਈ ਹੋਈ ਸੰਗਤ ਵਾਸਤੇ ਲੰਗਰ ਸੇਵਾ ਪ੍ਰਾਪਤ ਕੀਤੀ ਸਤਿਗੁਰੂ ਕਿਰਪਾਲਤਾ ਕਰਨੀ ਆਪ ਜੀ ਨੇ ਸੇਵਾਵਾਂ ਥਾਂਏ ਪਾਉਣੀਆਂ ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਚੜ੍ਹਦੀ ਕਲਾ ਕਰਨੀ ਕਰੋ ਕਿਰਪਾ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਭਾਈ ਗੁਰਮੁਖ ਸਿੰਘ ਜੀ ਐਮਏ ਤਥਾ ਸਮੂਹ ਜਥੇ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਚਾਰ ਦਿਨ ਲਗਾਤਾਰ ਹਾਜ਼ਰੀ ਭਰੀ ਸਤਿਗੁਰੂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੜ੍ਹਦੀਆਂ ਕਲਾ ਕਰਨੀਆਂ ਕੌਮ ਦੀ ਇਸੇ ਤਰ੍ਹਾਂ ਸੇਵਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਕਰੋ ਕਿਰਪਾਲਤਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ

ਸਹਿਜ ਦਰਸਨ ਪਰਸਿਆ ਗੁਰੂ ਕੈ ਜਨਮ ਹੋਵੇ ਸਿਫਤ ਖਸਮ ਦੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸਿੰਘ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ, ਸਤਿਕਾਰਯੋਗ ਕਵਿਸ਼ਰੀ ਜਥਾ ਗਿਆਨੀ ਗੁਰਮੁਖ ਸਿੰਘ ਜੀ ਐਮ ਏ, ਜਿਨ੍ਹਾਂ ਨੇ ਤਕਰੀਬਨ ਪਿਛਲੇ 3-4 ਦਿਨਾਂ ਤੋਂ ਗੁਰੂ ਘਰ ਵਿਖੇ ਆਪ ਸੰਗਤਾਂ ਨੂੰ ਕਵਿਸ਼ਰੀ ਰਾਹੀਂ ਨਿਹਾਲ ਕਰ ਰਹੇ ਸਨ, ਗੁਰੂ ਇਤਿਹਾਸ ਸਰਵਣ ਕਰਾਇਆ ਸਮੁੱਚੇ ਜਥੇ ਨੇ। ਸੋ ਮੈਂ ਸਾਰੀਆਂ ਸੰਗਤਾਂ ਵੱਲੋਂ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਸਮੇਂ 'ਚ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਾਉਣ ਵਾਸਤੇ ਪਹੁੰਚੇ ਨੇ। ਸੋ ਅੱਜ ਦਾ ਇਹਨਾਂ ਦਾ ਜਥੇ ਦਾ ਜਿਹੜਾ ਹੈ ਉਹ ਇਸ ਸਟੇਜ ਦਾ ਆਖਰੀ ਦੀਵਾਨ ਹੈ। ਸੋ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਵੱਲੋਂ। ਮੈਂ ਸਮੁੱਚੇ ਜਥੇ ਨੂੰ ਬੇਨਤੀ ਕਰਾਂ ਕਿ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ, ਨਾਲ ਹੀ ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ, ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਅਤੇ ਗੁਰੂ ਘਰ ਦੇ ਹਾਜ਼ੂਰੀ ਰਾਗੀ ਜਥੇ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ, ਅਤੇ ਸਤਿਕਾਰਯੋਗ ਗਿਆਨੀ ਗੁਰਮੁਖ ਸਿੰਘ ਜੀ ਹੋਣਾ ਨੂੰ ਗੁਰੂ ਘਰ ਦੀ ਬਖਸ਼ਿਸ਼ ਰੂਪਾ ਦੇਣ ਦੀ ਕਿਰਪਾਲਤਾ ਕਰਨ ਜੀ।

0: ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੁੱਚੇ ਜਥੇ ਦੇ ਸਿਰ 'ਤੇ ਹੱਥ ਰੱਖ ਕੇ ਇਸ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਿ ਅੱਜ ਦੇ ਸ਼ਾਮ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸਰਦਾਰ ਦੀਵਾਨ ਸਿੰਘ ਜੀ ਦੇ ਸਮੁੱਚੇ ਪਰਿਵਾਰ ਵੱਲੋਂ, ਸਰਦਾਰ ਜਤਿੰਦਰ ਸਿੰਘ ਜੀ, ਬੀਬੀ ਅਮਨਦੀਪ ਕੌਰ, ਬੇਟੀ ਸਹਿਜ ਕੌਰ ਅਤੇ ਬੇਟਾ ਮਹਿਤਾਬ ਸਿੰਘ ਦੇ ਜਨਮਦਿਨ ਦੀ ਖੁਸ਼ੀ ਵਿੱਚ ਸਮੁੱਚੇ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰ ਵੱਲੋਂ ਜਿਸ ਭਾਵਨਾ ਕਰਕੇ ਸੇਵਾਵਾਂ ਕੀਤੀਆਂ, ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ ਸਮੂਹ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਤੋਂ ਗੁਰੂ ਘਰ ਵਿਖੇ ਸਤਿਕਾਰਯੋਗ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ, ਉਹਨਾਂ ਦੀ ਬਰਸੀ ਦੇ ਮੁੱਖ ਰੱਖਦਿਆਂ ਹੋਇਆਂ ਗੁਰੂ ਘਰ ਵਿਖੇ ਗੁਰਮੁਖ ਪਿਆਰਿਆਂ ਵੱਲੋਂ ਕੀਰਤਨ ਕੰਪੀਟੀਸ਼ਨ ਦੀ ਆਰੰਭਤਾ ਹੋ ਰਹੀ ਹੈ। ਕੱਲ੍ਹ ਸ਼ਾਮ ਨੂੰ 3 ਜੁਲਾਈ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਬੱਚਿਆਂ ਵੱਲੋਂ ਇਹਦੇ ਵਿੱਚ ਭਾਗ ਲਿਆ ਜਾਵੇਗਾ ਅਤੇ 4 ਤਰੀਕ ਨੂੰ ਸ਼ਾਮ 4 ਤਰੀਕ ਨੂੰ ਸੈਚਰਡੇ ਨੂੰ ਸਵੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਇਹ ਪ੍ਰੋਗਰਾਮ ਚੱਲਣਗੇ ਅਤੇ ਐਤਵਾਰ ਇਸੇ ਤਰ੍ਹਾਂ ਚੱਲਣਗੇ ਪ੍ਰੋਗਰਾਮ। ਸ਼ਨੀਵਾਰ ਸ਼ਾਮ ਨੂੰ ਰਾਗ ਦਰਬਾਰ ਹੋਵੇਗਾ ਜਿਸ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਕੀਰਤਨੀਏ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ, ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ, ਡਾਕਟਰ ਗਗਨਦੀਪ ਸਿੰਘ ਜੀ ਪਹੁੰਚ ਰਹੇ ਨੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਅਤੇ ਆਉਣ ਵਾਲੇ ਸਮਾਗਮ ਜੋ ਗੁਰੂ ਘਰ ਵਿਖੇ ਹੋ ਰਹੇ ਨੇ 8 ਜੁਲਾਈ ਤੋਂ ਲੈ ਕੇ 12 ਜੁਲਾਈ ਤੱਕ ਗੁਰਦੁਆਰਾ ਸਾਹਿਬ ਬ੍ਰਹਮ ਬੁੰਗਾ ਦੋਦਰਾ ਸਾਹਿਬ ਦੀ ਸਮੂਹ ਸੰਗਤ ਵੱਲੋਂ, ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਗੁਰੂ ਘਰ ਵਿਖੇ ਵਿਸ਼ੇਸ਼ ਸਮਾਗਮ ਹੋ ਰਹੇ ਨੇ। ਸੋ ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਵੀ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਅਤੇ ਆਉਣ ਵਾਲੇ ਦਿਹਾੜੇ ਜੋ ਗੁਰੂ ਘਰ ਵਿਖੇ ਮਨਾਏ ਜਾ ਰਹੇ ਨੇ, ਐਤਵਾਰ ਨੂੰ 5 ਤਰੀਕ ਨੂੰ ਸਿਰਜਣਾ ਦਿਵਸ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਅਤੇ 9 ਜੁਲਾਈ ਦਿਨ ਵੀਰਵਾਰ ਨੂੰ ਸ਼ਹੀਦੀ ਦਿਹਾੜਾ ਭਾਈ ਮਨੀ ਸਿੰਘ ਜੀ ਦਾ ਅਤੇ 16 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਅਤੇ ਉਸੇ ਦਿਨ ਹੀ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸਾਰੇ ਦਿਹਾੜੇ ਮਨਾਏ ਜਾ ਰਹੇ ਨੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪਾਂ ਦੀ ਸੇਵਾ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਜੈਕਾਰ ਕੀਰਤ ਆਖੀਐ ਕਰਤੇ ਕਾਹੋ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਗਮਨ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਾਹੁੰਚਾ ਸੱਦੜੇ ਨਿਤ ਪਵਨ, ਸਦਣਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮੁਹੱਲਾ ਪਹਿਲਾ, ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰ ਕੁਵੇਸਾ ਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸੋਏ ਚਸਿਆ ਘੜੀਆਂ ਪਹਰਾਂ, ਦਿੱਤੀ ਵਾਰੀ ਮਾਹੋ ਹੋਆ, ਸੂਰਜ ਕੁਰੁਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਿਆ ਸ੍ਰੀ ਮੁਹੱਲਾ ਪਹਿਲਾ। ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਮ ਲਿਆਲ ਲੋ ਪਵਨ ਚਵਰੂ ਕਰੇ, ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਪਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜੰਤ ਬੇਰੀ ਰਹਾਉ। ਸਹਿਸ ਤਾਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨਾਏਕ ਤੋਹੀ, ਸਹਸ ਪਦ ਬਿਮਲ ਨਾਨੇਕ ਪਦ ਗੰਧ ਬਿਨ, ਸਹਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁ ਆਰਤੀ ਹੋਏ। ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਂਦਨੋ ਮੋਹੇ, ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮੁਹੱਲਾ ਚੌਥਾ, ਕਾਮ ਕ੍ਰੋਧ ਨਗਰ ਬਉ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡਾਉਤ ਪੁਨ ਵੱਡਾ ਹੈ ਰਹਾਉ। ਸਾਕਤ ਹਾਰਾ ਸਾਧਨਾ ਜਾਣੇ ਅੰਤ ਨਿਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚਲੈ ਜਬੈ ਦੁਖ ਪਾਵੈ, ਜਮ ਅਕਾਲ ਸਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਾਪ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਸ ਚਿੱਠੇ ਸ਼ਬਦ ਖਜਾਏ। ਤੇਗ ਬਹਾਦਰ ਸਿਮਰਿਆ ਘਰ ਨਉ ਨਿਧਿਆ ਵੈ ਧਾਇ ਸਭ ਥਾਈ ਹੁਣਾ ਜੀ ਸਹਾਇ ਦਸਵੇਂ ਪਾਤਸ਼ਾਹ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣਾ ਜੀ ਸਹਾਇ ਦਸਾ ਪਾਤਸ਼ਾਹੀਆਂ ਕੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਓ ਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ। ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ। ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਟਹਿਲ ਸੇਵਾ ਹੋਈ। ਨਾਲ ਨਾਲ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ। ਸਤਿਗੁਰੂ ਜੀ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਗਾਂ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲਬੁੱਧ ਸਮਰੱਥਾ ਬਖਸ਼ਣੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਚਰਨਾਂ ਕਮਲਾਂ ਭਾਸ ਅਰਦਾਸ ਬੇਨਤੀ ਜੋਦੜੀ ਆਪ ਜੀ ਕਿਰਪਾ ਕਰੋ ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ ਅੱਖਰ ਵਾਧਾ ਘਾਟਾ ਭੁਲਚੁਕ ਮੁਆਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ

0: ਪਿਆਰੇ ਕੋਈ ਚੱਕਰੀ ਮਾਫੀ
1: ਨਹੀਂ ਅੱਛਾ ਠੀਕ ਹੈ

ਜਾਣੇ ਗੁਣ ਤੇਰੇ, ਤੇਰੇ ਗੁਣਾਂ ਨੂੰ ਕੋਈ ਨਹੀਂ ਜਾਣ ਸਕਦਾ। ਆ ਇੱਕ ਦਿਨ ਬੜਾ ਵੱਡਾ ਰਾਜਾ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਰਬਾਰ ਸਜਿਆ ਹੋਇਆ ਹੈ, ਆ ਕੇ ਨਮਸਕਾਰ ਬਹਾਦਰ ਸ਼ਾਹ ਨੇ ਕੀਤੀ। ਇਹਦੇ ਵੱਲ ਤੱਕ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਮੁਖ ਦੇ ਵਿੱਚੋਂ ਨਿਕਲਿਆ, ਧੰਨ ਗੁਰੂ ਰਾਮਦਾਸ। ਬਹਾਦਰ ਸ਼ਾਹ ਬੜਾ ਹੈਰਾਨ ਹੋਇਆ, ਸੰਗਤ ਵਿੱਚ ਬੈਠਾ ਸੋਚੀ ਜਾਂਦਾ ਹੈ। ਅੱਗੇ ਵੀ ਕਈ ਵਾਰ ਸਤਿਗੁਰਾਂ ਨੂੰ ਮਿਲਿਆ, ਹੋਰ ਵੀ ਸੰਗਤ ਆਉਂਦੀ ਹੈ, ਪਰ ਜਦੋਂ ਮੈਂ ਮਿਲਦਾ ਹਾਂ ਤੇ ਕਿੱਡੇ ਪਿਆਰ ਵਿੱਚ ਭਿੱਜ ਕੇ ਸਤਿਗੁਰੂ ਆਖਦੇ ਨੇ ਧੰਨ ਗੁਰੂ ਰਾਮਦਾਸ, ਵੀ ਇਸ ਗੱਲ ਦੇ ਪਿੱਛੇ ਕਿਹੜਾ ਰਾਜ ਛੁਪਿਆ ਹੈ, ਬੈਠਾ ਸੋਚੀ ਜਾਂਦਾ ਹੈ। ਸਤਿਗੁਰੂ ਆਖਣ ਲੱਗੇ, ਕਿਉਂ ਬਈ ਬਹਾਦਰ ਸ਼ਾਹ ਕਿਹੜੀਆਂ ਸੋਚਾਂ ਸੋਚਦਾ ਹੈ, ਕੀ ਸੋਚਦਾ ਹੈ? ਸਤਿਗੁਰੂ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ, ਤੁਸੀਂ ਬੁੱਝ ਗਏ ਹੋ, ਜਾਣ ਗਏ ਹੋ ਮੈਂ ਕੀ ਸੋਚਦਾ। ਤੇ ਸਤਸੰਗੀਓ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਸੰਗਤ ਨੂੰ ਇੱਕ ਕਿਹੜੀ ਗਾਥਾ ਸੁਣਾ ਰਹੇ। ਕਹਿੰਦੇ ਉਹ ਸਮਾਂ ਸੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਦੇ ਵਿੱਚ ਕਾਰ ਸੇਵਾ ਕਰਾ ਰਹੇ ਸਨ। ਗੁਰੂ ਰਾਮਦਾਸ ਮਹਾਰਾਜ ਬਹੁਤ ਸੰਗਤ ਸੇਵਾ ਵਾਸਤੇ ਆਉਂਦੀ, ਆ ਹੁਣ ਵੀ ਸੇਵਾ ਆਉਂਦੀ ਹੈ ਨਾ। ਕੁਝ ਬੰਦੇ ਨਿਸਕਾਮੀ ਹੁੰਦੇ ਨੇ ਤੇ ਕੁਝ ਸੇਵਾਦਾਰ ਜਿਨ੍ਹਾਂ ਨੇ ਦਿਹਾੜੀਦਾਰ ਹੁੰਦੇ ਨੇ, ਆਪਣੀ ਮਿਹਨਤ ਮਜ਼ਦੂਰੀ ਲੈਂਦੇ ਨੇ। ਇਸੇ ਤਰ੍ਹਾਂ ਕੁਝ ਸੇਵਾਦਾਰ ਨਿਸਕਾਮ ਸੇਵਾ ਕਰਨ ਵਾਲੇ ਤੇ ਕੁਝ ਦਿਹਾੜੀ ਵਾਲੇ ਆਉਂਦੇ ਸਨ। ਸਾਰਾ ਦਿਨ ਸੇਵਾ ਹੁੰਦੀ, ਜਦੋਂ ਪੈਂਦੀ ਸ਼ਾਮ ਤੇ ਗੁਰੂ ਰਾਮਦਾਸ ਪਾਤਸ਼ਾਹ ਆਪ ਆਉਂਦੇ, ਦੋ ਲਾਈਨਾਂ ਲੱਗ ਜਾਂਦੀਆਂ। ਇੱਕ ਕਿਤਾਰ ਦੇ ਵਿੱਚ ਉਹ ਖਲੋ ਜਾਂਦੇ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ, ਤੇ ਇੱਕ ਪਾਸੇ ਜਿਨ੍ਹਾਂ ਨੇ ਦਿਹਾੜੀ ਲੈਣੀ। ਸਭ ਤੋਂ ਪਹਿਲਾਂ ਗੁਰੂ ਰਾਮਦਾਸ ਪਾਤਸ਼ਾਹ ਨਿਸ਼ਕਾਮ ਸੇਵਕਾਂ ਕੋਲ ਜਾਂਦੇ, ਇਕੱਲੇ ਇਕੱਲੇ ਨੂੰ ਮਿਲਦੇ ਤੇ ਕਿੱਡੀਆਂ ਕਿੱਡੀਆਂ ਅਸੀਸਾਂ ਦਿੰਦੇ। ਫਿਰ ਜਿਨ੍ਹਾਂ ਦੀ ਜਿੰਨੀ ਵੀ ਦਿਹਾੜੀ ਬਣਦੀ ਹੈ, ਦਿਹਾੜੀਦਾਰ ਵੱਲ ਉਧਰ ਜਾਂਦੇ ਤੇ ਜਿੰਨੇ ਜਿੰਨੇ ਕਿਸੇ ਦੇ ਪੈਸੇ ਬਣਦੇ ਨੇ ਦੇ ਦਿੰਦੇ। ਆ ਇੱਕ ਦਿਨ ਦੀ ਗੱਲ ਹੈ, ਸ਼ਾਮ ਦਾ ਵਕਤ ਹੈ, ਦੋ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਸਤਿਗੁਰੂ ਰਹਿਮਤ ਕਰਨ ਆਏ ਨਿਸ਼ਕਾਮ ਸੇਵਕਾਂ ਵੱਲ, ਤੇ ਸਤਿਗੁਰੂ ਕੀ ਦੇਖ ਰਹੇ ਨੇ, ਇੱਕ ਬੁੱਢਾ ਬਾਬਾ ਅੱਧ ਦੀ ਬਜ਼ੁਰਗੀ, ਜਿਹੜਾ ਹਰ ਰੋਜ਼ ਸ਼ਾਮ ਨੂੰ ਦਿਹਾੜੀ ਲੈ ਲੈਂਦਾ ਹੈ ਤੇ ਅੱਜ ਨਿਸ਼ਕਾਮ ਸੇਵਕਾਂ ਵਿੱਚ ਖਲੋਤਾ ਹੈ। ਸਤਿਗੁਰੂ ਨਿਸ਼ਕਾਮ ਸੇਵਕਾਂ ਨੂੰ ਮਿਲ ਰਹੇ ਨੇ, ਅਸੀਸਾਂ ਦੇ ਰਹੇ ਨੇ। ਜਦੋਂ ਇਸ ਦੇ ਕੋਲ ਗਏ ਬਾਬੇ ਦੇ, ਬਾਬਾ ਤੈਨੂੰ ਭੁਲੇਖਾ ਲੱਗ ਗਿਆ ਹੈ, ਇਹ ਸਾਰੇ ਸੇਵਕ ਨਿਸ਼ਕਾਮ ਨੇ, ਉਹ ਲਾਈਨ ਲੱਗੀ ਹੋਈ ਹੈ, ਤੂੰ ਉਧਰ ਖਲੋ, ਮੈਂ ਉਧਰ ਵੀ ਆਵਾਂਗਾ, ਤੂੰ ਭੁਲੇਖੇ ਵਿੱਚ ਲੱਗ ਗਿਆ। ਸਤਿਗੁਰੂ ਬੋਲੀ ਜਾਂਦੇ ਨੇ, ਬਾਬਾ ਅੱਖਾਂ ਵਿੱਚੋਂ ਹੰਝੂ ਕੇਰੀ ਜਾਂਦਾ ਹੈ, ਮੈਲੇ ਫਟੇ ਗਲ ਵਿੱਚ ਕੱਪੜੇ, ਅੱਤ ਦੀ ਬਜ਼ੁਰਗੀ ਹੈ। ਸਤਿਗੁਰੂ ਰੋਜ਼ ਪੈਸੇ ਲੈ ਜਾਂਦਾ, ਮੁੱਕ ਜਾਂਦੇ ਨੇ, ਅੱਜ ਮੈਂ ਕਿਸੇ ਦੇ ਕੋਲੋਂ ਸੁਣਿਆ ਹੈ ਦੁਨੀਆਂ ਦਾ ਧਨ ਮੁੱਕ ਸਕਦਾ ਹੈ, ਪੈਸੇ ਮੁੱਕ ਸਕਦੇ ਨੇ, ਪਰ ਗੁਰੂ ਰਾਮਦਾਸ ਪਾਤਸ਼ਾਹ ਤੇਰੀ ਰਹਿਮਤ ਨਹੀਂ ਮੁੱਕਦੀ, ਅੱਜ ਬਖਸ਼ਿਸ਼ ਕਰੋ, ਰੋ ਕੇ ਆਖ ਰਿਹਾ ਹੈ ਬਾਬਾ। ਪੈਸੇ ਲੈਂਦਾ ਹਾਂ, ਗਰੀਬੀ ਹੈ, ਮਜਬੂਰੀ ਹੈ, ਕਿੱਥੋਂ ਖਾਵਾਂ, ਅੱਜ ਬਖਸ਼ਿਸ਼ ਕਰੋ, ਅੱਜ ਦੀ ਦਿਹਾੜੀ ਦੇ ਮੈਂ ਪੈਸੇ ਨਹੀਂ ਲੈਣੇ,
ਅੱਜ ਦੀ ਦਿਹਾੜੀ ਦੀ ਮੈਨੂੰ ਬਖਸ਼ਿਸ਼ ਦੇ ਦੇਵੋ। ਤੇ ਗੁਰੂ ਰਾਮਦਾਸ ਪਾਤਸ਼ਾਹ ਰਹਿਮਤ ਦੇ ਘਰ ਵਿੱਚ ਆਏ, ਇਹਦੇ ਸਿਰ ਤੇ ਰੱਖ ਕੇ ਹੱਥ, ਆਖਣ ਲੱਗੇ ਜਾ ਬਾਬਾ ਤੈਨੂੰ ਨਿਹਾਲ ਨਿਹਾਲ ਨਿਹਾਲ ਕੀਤਾ। ਤਿੰਨ ਵਾਰ ਸਤਿਗੁਰਾਂ ਨੇ ਆਖਿਆ ਜਾ ਬਾਬਾ ਤੈਨੂੰ ਨਿਹਾਲ ਕੀਤਾ। ਇੰਨੀ ਗੱਲ ਆਖ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੁੱਪ ਕਰ ਗਏ, ਸੰਗਤ ਨੂੰ ਸੁਣਾ ਰਹੇ ਸਨ। ਤੇ ਫਿਰ ਵਿੱਚੋਂ ਬਹਾਦਰ ਸ਼ਾਹ ਸੰਗਤ ਤੇ ਬੋਲਿਆ, ਸਤਿਗੁਰੂ

ਧਨ ਦੀ ਲੋੜ ਹੈ ਉੱਥੇ ਸੇਵਾ ਲਾ ਦਿਆ ਕਰ। ਦਸਬੰਧ ਕੱਢਣ ਦੇ ਕਈ ਤਰੀਕੇ ਨੇ, ਕਈ ਤਰੀਕੇ ਨੇ, ਪਰ ਜ਼ਰੂਰ ਕੱਢਿਆ ਕਰ, ਕੋਈ ਫਰਕ ਨਹੀਂ ਪੈਂਦਾ। ਮਹੀਨੇ ਦੇ ਵਿੱਚ 30 ਦਿਨ ਨੇ ਤੇ 2 ਦਿਨ ਦੀ ਕਮਾਈ ਲਾ ਦਿਆ ਕਰ ਗੁਰੂ ਲੇਖੇ ਤੇ ਸਤਿਗੁਰੂ ਬਖਸ਼ਿਆ ਕਰੇਗਾ। ਬਾਬਾ ਨੰਦ ਸਿੰਘ ਦੀ ਬਖਸ਼ਿਸ਼ ਕਰਦੇ ਸਨ, ਔਖਾ ਵੇਲਾ ਆ ਜਾਵੇ ਨਾ ਤੇ ਕਦੀ ਵੀ ਦਸਬੰਧ ਨਹੀਂ ਰੋਕਣਾ ਚਾਹੀਦਾ। ਦੇਖੋ ਬਾਬਾ ਜੀ ਦੇ ਕਿਹੋ ਜਿਹੇ ਬਚਨ ਨੇ, ਔਖਾ ਵੇਲਾ ਆ ਜਾਵੇ ਕਦੀ ਵੀ ਦਸਬੰਧ ਨਾ ਰੋਕੋ, ਫਿਰ ਸੌਖਾ ਵੇਲਾ ਛੇਤੀ ਆ ਜਾਂਦਾ ਹੈ, ਸੌਖਾ ਵੇਲਾ ਛੇਤੀ ਆ ਜਾਂਦਾ ਹੈ। ਕੌਣ ਜਾਣੇ ਗੁਣ ਤੇਰੇ, ਐ ਮੇਰੇ ਮਾਲਕ ਤੇਰੇ ਗੁਣਾਂ ਨੂੰ ਕੌਣ ਜਾਣ ਸਕਦਾ ਹੈ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਦੂਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰੱਥ, ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥ, ਤਾ ਧਰਿਓ ਮਸਤਕ ਹੱਥ ਸਹਿਜ, ਅਮਿਓ ਉੱਠੋ ਛੱਜ, ਸੁਰ ਨਾਰ ਗਾਣ ਮੁੰਨ ਬੋ

0: ਵਾਹਿਗੁਰੂ ਜੀ ਤੇ ਤਾਂ ਹੱਥ ਰਥ ਪਾਇਓ ਮਾਨ, ਸੇਵੀਏ ਗੁਰ ਪਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ, ਹਰ ਹਰ ਦਰਸ ਸਮਾਨ, ਆਤਮਵੰਤ ਗਿਆਨ, ਜਾਨੀਏ ਅਕਲ ਗਤ ਗੁਰ ਪਰਵਾਨ, ਜਾਂ ਕੀ ਦ੍ਰਿਸ਼ਟ ਅਚਲ ਠਾਨ, ਬਿਮਲ ਬੁੱਧ ਸੁਥਾਨ, ਪਹਿਰ ਸੀਲ ਸੁਨਾ ਹੋ ਸਖਤ ਬਿਦਾਰ, ਕੋ ਕੀਰਤ ਕਲ ਸਹਾਰ, ਸਪਤ ਦੀਪ ਮਜਾਰ, ਲੈਣਾ ਜਗਤ ਗੁਰ ਪਰਸ ਮੁਰਾਰ, ਜਾਂ ਕੀ ਦ੍ਰਿਸ਼ਟ ਸਕ ਅਚਲ ਠਾਨ, ਬਿਮਲ ਬੁੱਧ ਸੁਥਾਨ, ਪਹਿਰ ਸੀਲ ਸੁਨਾ ਹੋ ਸਖਤ ਬਿਦਾਰ, ਕੋ ਕੀਰਤ ਕਲ ਸਹਾਰ, ਸਪਤ ਦੀਪ ਮਜਾਰ, ਲੈਣਾ ਜਗਤ ਗੁਰ ਪਰਸ ਮੁਰਾਰ।
1: ਦ੍ਰਿਸ਼ਟ ਧਰਤ ਤਮ ਹਰਨ, ਦਹਨ ਅਗਪਾ ਪਰਨਾ।

ਸਰਨ ਜਾਚਕ ਪਰਤ ਪਾਲਣ ਆਤਮ ਰਤ ਸੰਗ੍ਰਹਿਣ ਕਹਿਣ ਅਮਰਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰ।

ਪਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ।

ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂਦ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਨਾਮ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ, ਘਰ ਪਹਿਲਾ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ, ਸੇ ਘਰ ਭਗਠ ਦੇਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਉਪਦੇਸ਼ ਸੋਰਠ ਰਾਗ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 595 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ

0: ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ
1: ਜਾਈ ਤਲਨਾ ਨਾਨਕ ਲਿਖਿਆ ਨਾਲ
0: ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ
1: ਹੁਕਮ ਲੈ ਵਡਿਆਈ
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ।

ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਇ ਕਰੀ, ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੁ ਗੁਰ ਕੀ ਸਿੱਖ ਸੁਣੀ।

0: ਸਿਖਾਓ।
1: ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ।
0: ਮਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ।
1: ਕਾਗਦ ਕਲਮ ਨਾ ਲਿਖਣ ਹਾਰ, ਮਨੇ ਕਾਬਹਿ ਕਰਨ ਵਿਚਾਰ।
0: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।
1: ਮਨੇ ਸੁਰਤ ਹੋਵੇ ਮਨ ਬੁੱਧ, ਮਨੇ ਸਗਲ ਭਵਨ ਕੀ ਸੁਧ।
0: ਮਨੇ ਮੂੰਹ ਚੋਟਾ ਨਾ ਖਾਏ, ਮਨੇ ਜਮ ਕੇ ਸਾਥ ਨਾ ਜਾਏ।
1: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।
0: ਮਨੇ ਮਾਰਿੰਗ ਥਾਕ ਨਾ ਪਾਏ, ਮਨੇ ਪੰਛੀ ਉਪਰ ਗਚਾਏ।
1: ਮਨੇ ਮਗਨ ਚੱਲੇ ਪੰਥ, ਮਨੇ ਧਰਮ ਸਿਤੀ ਸੰਬੰਧ।

0: ਕਾ ਪੂਤ ਸੰਤੋਖ ਥਾਪ ਰੱਖਿਆ ਦਿਨ ਸੋਤ
1: ਬੁਝੇ ਹੋਵੇ ਸਚਿਆਰ ਤਬਲੇ ਉੱਪਰ ਖੇਤਾ ਬਾਰ
0: ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ
1: ਜਾਤ ਰੰਗਾ ਕੇ ਨਾਲ ਸਭਨਾ ਲਿਖਿਆ ਬੁਰੀ ਕਲਾ
0: ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ
1: ਤਾਂ ਸਾਲੇ ਰੂਪ ਖੇਤੀ ਦਾ ਜਾਣੇ ਕੌਣ ਕੂਤ
0: ਕੀਤਾ ਪਸਾਓ ਇੱਕੋ ਕੁਆਵ ਤਿਸ ਤੇ ਹੋਏ ਲਖ ਦਰਿਆਓ
1: ਕੁਦਰਤ ਕਮਗਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ
0: ਜੋਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗਮਨ ਰਹੇ ਉਦਾਸ ਅਸੰਖ ਸੂਰ ਮੁਹ ਭਕ ਸਾਰ ਅਸੰਖ ਮੋਲ ਲਿਵਲਾਏ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਟ ਹੱਤਿਆ ਕੁਮਾਰ

0: ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ
1: ਅਖਰੀ
0: ਲਿਖਣ ਬੋਲਣ ਬਾਣ ਅਖਰਾ ਸਿਰਸ

0: ਤੁਰਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਹੱਥ ਪੈਰ ਤੰਤੇ ਪਾਣੀ ਤੁਰਤੇ ਉਤਰ ਸਕੇ
0: ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ
1: ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ
0: ਪੁੰਨੀ ਪਾਪੀ ਆਖਣ ਨਾ ਹੀ ਕਰ ਕਰ ਕਰਨਾ ਲਿਖ ਲੈ ਜਾਹੋ
1: ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ
0: ਤੀਰਥ ਤਪ ਦਇਆ ਦਤ ਦਾਨ ਜੀ ਕੋ

0: ਕਮਨ ਸੁਵੇਲਾ ਵਕਤ ਕਮਨ ਕਮਨ ਥਿਤ ਕਮਨ ਵਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਹੋਣਾ ਕੋਈ ਕਿਵ ਕਰ ਆਖਾ ਕਿਵ ਸਾਲਾ ਹੀ ਕਿਉਂ ਵਰਨੀ ਕਿਵ ਜਾਣਾ
1: ਵੱਡਾ
0: ਸਾਹਿਬ ਵੱਡੀ ਨਾਈ ਕੀਤਾ।

ਸਹਿਸ ਅਠਾਰਹਿ ਕਹਿਣ ਕਤੇਬਾ ਸਲੋ ਇੱਕ ਧਾਤ ਨਾਨਕ ਵੱਡਾ ਆਖੀਐ ਪੇ ਜਾਣੈ ਆਪ ਨਦੀਆ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਹੈ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੁਣਾ ਵਿਸਰੈ ਹੈ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾ

0: ਸਕੇ ਕੋਈ।
1: ਜੇ ਕੋ ਖਾਏ ਆਖਣ ਪਾਏ, ਉਹ ਜਾਣੇ ਜੇਤੀਆ ਮੁਹਿ ਖਾਏ।
0: ਆਪੇ ਜਾਣੇ ਆਪੇ ਦੇ ਆਖੇ ਸਿਵੇ ਕੀ ਕੇ।
1: ਜਿਸਨੂੰ ਬਖਸੇ ਸਿਫਤ ਸਾਲਾ, ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ।
0: ਵਪਾਰ ਵਪਾਰੀ ਮੁੰਡਾ,
1: ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਭਾਏ।

0: ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਨਨ ਮੁੰਜਨ ਸੇ
0: ਕੀਤੇ ਆਖੇ ਆਖਣ ਪਾਹੀ ਕੀਤੀ ਕਹਿ ਕੇ ਉੱਠ ਉੱਠ ਜਾਹੇ
1: ਕੀਤੇ ਹੋਰ ਚਰੇ ਤਾਂ ਆਖ ਨਾ ਸਕੇ ਕੇਈ ਕੇ
0: ਜੀਵਨ ਭਾਵੇ ਤੇਵਣ ਹੋਏ ਨਾਨਕ ਜਾਣੇ ਸਾਚਾ ਸੋਏ
1: ਜੇ ਕੋ ਆਖੇ ਬੋ ਵਿਗਾਰ ਤਾਂ ਲਿਖਿਆ ਸਿਰ ਗਾਵਾ ਗਾਵਾ
0: ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ
1: ਅਜੇ ਨਾਦ ਨੇ ਇੱਕ ਸੰਕਾ ਕੀਤੇ ਭਾਵਨਾਰੇ
0: ਕੀਤੇ ਰਾਗ ਪਰਿਸਿਓ ਕਹੀਏ ਕੀਤੇ ਗਾਵਨ ਹਾਰੇ
1: ਸੁਨੋ ਪੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ
1: ਈਸ਼ਰ ਵਰਮਾ ਦੇਵੀ ਸੋ ਸਵਾਰੇ
0: ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਚ ਪਾਇਆ।

ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤੁਧ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਮੁੰਡਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਉਕਤ ਗਿਆਨ ਦਇਆ ਭੰਡਾਰਨ ਕਟਕਟਵਾ ਜਹਨਾ।

0: ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ
0: ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ
1: ਆਦੇਸ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
0: ਇੱਕ ਦੂਜੀ ਭਉ ਲਖ ਹੋਹੇ ਲਖ ਹੋਵੈ ਲਖ ਵੀਸ ਲਖ
1: ਕੇਰਾ ਆਖੀਐ ਏਕ ਨਾਮ ਜਗਦੀਸ
0: ਇਹ ਤਰਾਹੇ ਪਦ ਪਵੜੀਆ ਚੜੀਐ ਹੋਏ ਇੱਕੀਸ
1: ਸਿਰਗਲਾ ਆਕਾਸ ਕੀ ਕੀਤਾ ਆਈਰੀਸ
0: ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜਮਾਲ ਮਨਸੋਰ
1: ਗਿਆਨ ਵਿਚਾਰ ਜੋਰ ਸੰਸਾਰ
0: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ
1: ਰੁਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾ
0: ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ
1: ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
0: ਜਿੱਥੇ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ
1: ਕਾਏ ਉੱਤੇ ਪਾਏ ਨਾਨਕ ਕਿਹਾ ਜਾਪੇ ਜਾਏ
0: ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੂਰਾ ਸਿੱਧਾ ਕੀ ਸੁਧ
1: ਬਾਣੀ ਜੋਰ ਕੋਈ
0: ਤਿਥੈ ਜੋਤ ਮਹਾਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ
1: ਸੀਤਾ ਮੈਂ ਮਮਾਏ ਤਾਂ ਕੇ ਰੂਪ ਨਾ ਖਤਰੇ ਜਾਏ
0: ਨਾ ਉਮਰੈ ਨ ਠਾਕੇ ਜਾਹੇ ਜਿਨ ਕੈ ਰਾਮ ਸਹਿ ਮਨ ਮਾਹੇ
1: ਭਗਤ ਸੇ ਕੇ ਲੋ ਕਰਿਆ ਨਾ ਸੱਚਾ ਮਨ ਸੋਏ
0: ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ

0: ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਤਸਮੀ ਛਪੈ ਛੰਦ ਤੁਐ ਪ੍ਰਸਾਦ ਚੱਕਰ ਚੈਨ ਅਰ ਬਰਨ ਜਾਤ ਅਰ ਪਾਤ ਨਹਿੰਜੇ
1: ਰੂਪ ਰੰਗ ਹਰੇਕ ਪੇ ਕੋ ਕਹਿ ਨ ਸਕਤ ਕਹਿ
0: ਅਚਲ ਮੂਰਤ ਅਨੂਪ ਪ੍ਰਕਾਸ਼ ਅਮਿਤੋਜ ਕਹਿਜੈ
1: ਕੋਟ ਇੰਦਰ ਇੰਦਰਾਣ ਸਹੇ ਸਹਾਣ ਗਣਿਜੈ
0: ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਂਦਰਨ ਕਹਿ।

0: ਸਤਿਗੁਰ ਪ੍ਰਸਾਦ ਪਾਤਸ਼ਾਹ ਦਸਮੀ ਤੋ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਦਾਨ ਕੇ ਦੇਖ ਫਰਿਓ ਕਰ ਜੋਗ ਜਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕਉ ਨਾ ਦੇਖਿਤ ਪ੍ਰਾਨ ਪਤੀ ਕੇ
1: ਭਗਵਾਨ ਕੀ ਭਾਈ ਕਿਰਪਾਉ ਤੇ ਏਕ ਰਤੀ ਬਿਨ ਏਕ ਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਨੂਪ ਤੰਗ ਸੁਰੰਗ ਸਵਾਰੇ
1: ਕੋਟ ਰੰਗ ਕੁਰੰਗ ਸੇ ਕੋ ਦਲ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਹਾਰੀ ਪੁਜਾਨ ਕੇ ਪੂਪ ਲਈ ਬਦਨਿਆਵਤ ਸੀਸ ਨਾ ਜਾਤ ਵਿਚਾਰੇ
1: ਏਤੇ ਪਏ ਤੋ ਕਾ ਪੂਪ ਤੇ ਅੰਤ ਕੋ ਨਾ ਗਈ ਪਾਏ ਪਦਾਰੇ
0: ਜੀਤ ਫਿਰੇ ਸਭ ਦੇਸ ਸਾਨ ਕੋ ਬਾਜਤ ਟੋਲ ਮਦਰੰਗ ਨਗਾਰੇ
1: ਗੁੰਦਲ ਗੋੜ ਗਜਾਨ ਕੇ ਸੁੰਦਰ ਹੀ ਸਤੀ ਹੈ ਰਾਜ ਹਜ਼ਾਰੇ
0: ਵਿਵੇਕ ਭਗਵਾਨ ਕੇ ਪੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ
1: ਸ੍ਰੀ ਭਗਵਾਨ ਭਜੇ ਬਨੇ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਤ ਨਾਨ ਦਿਆ ਦਮਦਾਮ ਸੰਜਮ ਨੇ ਮਨੇਕ ਵਸੇ
1: ਕੇ ਕੁਰਾਨ ਕਤੇ ਕੁਰਾਨ ਜਮੀਨ ਜਬਾਨ ਸਮਾਨ ਕੇ ਪੇਖਾ
0: ਕੌਣ ਹਾਰ ਜਿੱਤੀ ਜਿੱਤਾ ਸਭੇ ਸੋ ਵਿਚਾਰ ਹਜ਼ਾਰਕ ਦੇਖੇ
1: ਸ੍ਰੀ ਭਗਵਾਨ ਭਜੇ ਬਿਨ ਪੂਪਤ ਏਕ ਰਤੀ ਬਿਨ ਏਕ ਨਾ ਲੇਖਾ
0: ਸੁਪਾ ਦੁਰੰਤ ਦੁਬਾ ਸੁਸਾਚ ਨਾਂਦਰ ਜਾਨ ਦਲੇਂਗੇ
1: ਪਰੇ ਮਨ ਮੇ ਕਰ ਪਰਬਤ

0: ਨਾ ਫਿਰੋਰੀ ਸਾਹ ਸਮੁੰਦਰ ਲੋਕ ਗਯੋ ਪਰ ਲੋਕ ਗਵਾਯੋ
1: ਬਾਸ ਕਿਉ ਬਖਿਆਨ ਤੋ ਬੈਠ ਕੇ ਐਸੀ ਐਸੀ ਸੋ ਬੈਸ ਬਤਾਯੋ
0: ਸਾਥ ਕਹੋ ਸੁਣ ਲਿਓ ਛਬੇ ਜਨ ਪ੍ਰੇਮ ਕੀ ਹੋ ਤਿਨ ਹੀ ਪ੍ਰਾਪਾਯੋ
1: ਕਾਹੂ ਲੈ ਪਹਾਨ ਪੁਛਤ ਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਯੋ
0: ਕਾਹੂ ਲਿਖਿਓ ਅਰਵਾਚੀ ਦਿਸ਼ਾ ਮੈਂ ਕਾਹੂ ਪਿਛਾ ਕੋ

0: ਸਬਦ ਲਾਗ ਸਵਾਰਿਆ ਅਨੰਦ ਸਭ ਕੋ ਕਹਿ ਅਨੰਦ ਗੁਰੂ ਤੇ ਜਾਣਿਆ
1: ਅਨੰਦ ਸਦਾ ਗੁਰ ਤੇ ਕਿਰਪਾ ਕਰੇ।

0: ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ
0: ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
2: ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਓ ਪਵਿੱਤ ਸੰਗਤ ਸਭਾਈਆ
0: ਕਹਿਤੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹੇ ਨਾਨਕ ਸੇ ਪਵਿੱਤ ਜਿਨੀ

0: ਆਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ ਬਵੇਕੀਆਂ ਜਾਏ
1: ਅਨੇਕ ਜੁਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ
1: ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ
0: ਆਵੋ ਸਿੱਖ ਸਤਿਗੁਰੂ ਕੇ

0: ਕੀ ਫਤਿਹ।
1: ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਪ੍ਰਸ਼ਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀ ਮਨ ਗਾਰੇ
0: ਪਸ਼ੂ ਨਗ ਨਾਗ ਨਰਾਤ ਸਰਵ ਸਮੇ ਸਭ ਕੋ ਪ੍ਰਤਿਪਾਰੇ
1: ਹੋ ਕਥੈ ਜਲ ਮੇ ਥਲ ਮੇ ਪਲ ਮੇ ਕਲ ਕੇ ਨਹੀਂ ਕਰਮ ਵਿਚਾਰੇ
0: ਨੀਨ ਦਿਆ ਦਿਆ ਨੇ ਦੋਖਨ ਦੇਖਦੇ ਪਰ ਦੇਤ ਨਾ ਹਾਰੇ
1: ਦਾਹਤ ਹੈ ਦੁੱਖ ਦੋਖਨ ਕੋ ਦਲ ਕੇ ਦਲ ਵਾਹਿਗੁਰੂ ਦਾਹਤ ਹੈ ਦੁੱਖ ਦੋਖਨ ਕੋ ਦਲ ਦੁਜਨ ਕੇ ਪਲ ਮੇ ਦਲਦਾਰੇ
0: ਖੰਡ ਪਰ ਚੰਡ ਪ੍ਰਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੁਭਾਰੇ
1: ਪਾਰ ਨਾ ਪਾਏ ਸਕੇ ਪਦਮਾ ਪਤ ਬੇਦ ਕਤੇਬ ਅਭੇਦ ਉਚਾਰੇ
0: ਰੋਜੀ ਰਾਜ ਬਲੋਕਤ ਰਾਜ ਕਰੋ ਗੁਰਮਾਨ ਕੀ ਰੋਜੀ ਨਾ ਟਾਰੇ
1: ਕੀਟ ਪਤੰਗ ਕੁਰੰਗ ਪੁਜੰਗਮ ਭੂਤ ਭਵਿੱਖ ਭਵਾਨ ਬਣਾਏ
0: ਦੇਵ ਦੇਵ ਖਪੇ ਅਮੇਵ ਨਾ ਪੇਮ ਲਖਿਓ ਪਰਮ ਸਿਓ ਪਰਮਾਏ
1: ਬੇਦ ਪੁਰਾਨ ਕਤੇਬ ਕੁਰਾਨ ਹਸੇਵ ਥਕੇ ਕਰ ਹਾਥ ਨਾ ਆਏ
0: ਪੂਰਨ ਪ੍ਰੇਮ ਪ੍ਰਭਾਵ ਬਿਨਾ ਪਸਿਓ ਕਿਉ ਸ੍ਰੀ ਪਦਮਾ ਪਦ ਪਾਏ
1: ਆਦ ਅਨੰਤ ਅਗਾਧ ਅਦਵੈਕ ਸੁਪੂਤ ਭਵਿੱਖ ਭਵਾਨ ਉਪੈ

0: ਕਥਲ ਮਈਲ ਕੀਓ ਪਸਾਰਾ
1: ਆਦਿ ਪੁਰਖ ਵਿਗਿਆਤੇ ਵਿਨਾਸੀ ਲੋਕ ਜਤ ਤਸ ਜੋਤ ਪ੍ਰਕਾਸੀ
0: ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਗ ਜੈ ਇੱਕ ਸਿਰ ਜਾਣਾ
1: ਅਲੱਖ ਪੁਰਖ ਵਿਗਾਮੀ ਸਭ ਘੜ ਘੜ ਕੇ ਅੰਤਰ ਜਾਣਾ।

0: ਇੱਕ ਚਿਤ ਜੈ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਸੰਤ ਕੀ ਵਾਰ ਮਹਲ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਕਾ ਨਾਮ ਧਿਆਇ ਕੇ ਹੋ ਹਰਿਆ ਭਾਈ,
0: ਕਮਲ ਗੰਧੇ ਪਾਈਐ ਹੈ ਰੁੱਤ ਸਹਾਈ,
1: ਮੰਤ੍ਰਿਣ ਤ੍ਰਿਵਣ ਮੌਲੇ ਅੰਮ੍ਰਿਤ ਫਲ ਪਾਈ,
0: ਮੇਰ ਸਾਧ ਸੁਖੀ ਉਪਜੈ ਲਤੀ ਸਭ ਛਾਈ,
1: ਨਾਨਕ ਸਿਮਰੇ ਏਕ ਨਾਮ ਫਿਰ ਬਹੁੜ ਨ ਤਾਈ,
0: ਪੰਜੇ ਬੰਦੇ ਮਹਾਂਬਲੀ ਕਰ ਸੱਚਾ ਢੋਆ,
1: ਆਪਣੇ ਜਨਨ ਚ ਪਾਇਣ ਵਿੱਚ ਦਿਓ ਖੜੋਆ,
0: ਰੋਗ ਸੋਗ

0: ਸੱਚ ਪੂਰੇ ਗੁਰੂ ਉਪਦੇਸਿਆ ਨਾਨਕ ਸੁਣਾਵੇ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ
1: ਮੈਨੂੰ ਸੋਭਿਆ ਜਾਂ ਤੇਰਾ ਬੰਦਾ
0: ਲਖਮੀ ਤੋਟ ਨਾ ਆਵਈ ਖਾਏ ਖਰਚ ਰਹੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ
1: ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸੰਦਾ
0: ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ
1: ਸਭੇ ਕਾਜ ਸਵਾਰੇ
0: ਹੇ ਰਵ ਹੇ ਸਸ ਹੇ ਕਰਨਾ ਨਿਤ ਮੇਰੀ ਅਬੈ ਬਿਨਤੀ ਸੁਣ ਲੀਜੈ ਸ਼ਸਤਰਨ ਸੋਤ ਹੀਰਨ ਪੀਤਰ ਜੂਝ ਮਰੋ ਕਹਿ ਸਾਜ ਭਤੀਜੈ ਦੇਸ਼ਵਾ ਬਰਮੋਏ ਸ਼ੁਭ ਕਰਮਨ ਤੇ ਕਭੂ ਨਾ ਟਰੋ ਪਰ ਸਿੱਖੋ ਆਪਣੇ ਹੀ ਮਨ ਕੋ ਐ ਲਾਲਚ ਹੋ ਗੁਣ ਤੋ ਉਚਰੋ ਪੰਜਿਓ ਤੈ ਕੋ ਜਗ ਮੈਂ ਮੁਕਤੇ ਹਰ ਚਿੱਤ ਮੈਂ ਜੁਦ ਵਿਚਾਰੇ ਧੀਰਜ ਤਾਮ ਬਣਾਏ ਤਨ ਪੁੱਛੋ ਦੀਪਕ ਜਿਉ ਜਿਆਰੇ ਗਿਆਨੇ ਕੀ ਬਡਨੀ ਮਨੋ ਹਾਥ ਲੈ ਕਾਤਰ ਤਾਕਤਵਾਰ ਬਹਾਰੇ
1: ਗੌੜੀ ਗੁਆਰੇ ਰੀ ਮਹਲਾ ਪੰਜਵਾਂ।

ਹਰਨਾਮ ਉਪਦੇਸੇ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਤੀਰਤ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤਰ ਹਰ ਜਪ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣ, ਤੁਮਰਾ ਅੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਤੁਮਰੀ ਗਤ ਮਿਤ ਤੁਮਹੀ ਜਾਨ, ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਨ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ।

ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ।

ਗਏ ਸਜੇ ਹੋਏ ਦੀਵਾਨਾ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਜੀ ਕੀ ਅਰਦਾਸ ਸੰਗਤੀ ਰੂਪ ਦੇ ਵਿੱਚ ਗੁਰਬਾਣੀ ਸ਼ਬਦ ਪੜ੍ਹੇ ਗਏ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਸਮੂਹ ਟਹਿਲੀਆਂ ਵੱਲੋਂ ਅੰਮ੍ਰਿਤ ਵੇਲੇ ਸਵਈਆਂ ਦੇ ਜਾਪ ਹੋਏ ਸਤਿਗੁਰੂ ਗੁਰਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਅਸ਼ਵਿੰਦਰ ਸਿੰਘ ਆਪ ਜੀ ਨੇ ਕਿਰਪਾਲਤਾ ਕਰਨੀ ਯਾਤਰਾ ਸਫਲ ਕਰਨੀ ਤੰਦਰੁਸਤੀ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਬਖਸ਼ਣਾ ਆਪ ਜੀ ਨੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਗੁਰਪ੍ਰੀਤ ਕੌਰ ਬੀਬੀ ਅਸ਼ਵਿੰਦਰ ਕੌਰ ਨੂੰ ਤੰਦਰੁਸਤੀ ਦੀ ਦਾਤ ਬਖਸ਼ਣੀ ਸਤਿਗੁਰੂ ਜੀ ਉਹ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ

ਹੈ। ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਖਿਆ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਾਨੁੰਦੀ ਨੂਰ ਅਰਸਾਂ ਪੁਰਸਾਂ ਚੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਸਾਹ ਜਿਸ ਪਾਸ ਬਹਿਠਿਆ।

ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਓ ਕਰਮ ਕਰ ਜਮਸੀ

ਹਾਣ ਹਟ ਕਰ ਅਰ ਜਾ ਸੱਚ ਨਾਮ ਕਰ ਵੱਥ ਸੁਰਤ ਸੋਚ ਕਰ ਭੰਡ ਸਾਲ ਤਿਸ ਵਿੱਚ ਤਿਸ ਨੂੰ ਰੱਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ, ਘਰ ਪਹਿਲਾ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਪਾਓ ਕਰਮ ਕਰ ਜਮ ਸੀ, ਸੇ ਘਰ ਭਗਤ ਦੇਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਸਤਿਗੁਰੂ ਮਹਾਰਾਜ ਕਿਰਪਾਲਤਾ ਕਰਨ, ਇਸੇ ਤਰ੍ਹਾਂ ਉੱਦਮ ਅਤੇ ਉਪਰਾਲੇ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਅਸਥਾਨਾਂ 'ਤੇ ਹਰ ਸ਼ਨੀਵਾਰ ਐਤਵਾਰ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ ਸਿਮਰਨ ਅਭਿਆਸ, ਮੂਲ ਮੰਤਰ ਗੁਰਮੰਤਰ ਦੇ ਅਭਿਆਸ ਕੀਤੇ ਜਾਂਦੇ ਹਨ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਜ਼ਰੂਰ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੋ ਜੀ। ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਮੁੱਚੇ ਰੂਪ ਦੇ ਵਿੱਚ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਰੀ ਹੈ, ਦੇਖੇ ਕਿਤਾ ਆਪਣਾ ਦਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚਲ ਸੀ, ਸਭ ਕੋ ਆਈ ਵਾਰੀ ਹੈ। ਜਿਸਕਾ ਜੀ ਪ੍ਰਾਣ ਹੈ ਕੋ ਸਾਹਿਬ ਮਨੋ ਬਸਾਰੀ ਹੈ। ਆਪਣਤੀ ਆਪਣਾ ਪੈ ਕਾ ਸਵਾਰੀ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਉਦਿਆ ਗਏ ਅਰਦਾਸ ਹਮਾਰ, ਜਿਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ। ਅਰਜੁਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਨੇ ਤੇ ਆਵੈ ਤਾਏ, ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਵਾਹੀ ਦੇਖ ਕੇ ਨਿਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜਿਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ, ਸ਼ਬਦ ਚੌਂਕੀ, ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ ਕਰਨੀ, ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ, ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ, ਆਪ ਜੀ ਦੇ ਹਜ਼ੂਰ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਅਸ਼ਵਿੰਦਰ ਸਿੰਘ ਦੀ ਤੰਦਰੁਸਤੀ ਅਤੇ ਕਾਰਜਾਂ ਸੰਬੰਧੀ ਅਰਦਾਸ ਬੇਨਤੀ, ਜੋ ਦੇ ਸਤਿਗੁਰੂ ਕਿਰਪਾ ਕਰਨੀ, ਯਾਤਰਾ ਸਫਲ ਕਰਨੀ, ਆਪ ਜੀ ਨੇ ਕਾਰਜ ਰਾਸ ਕਰਨੇ, ਸਤਿਗੁਰੂ ਸਾਹਿਬ ਜੀ ਨਾਮ ਬਾਣੀ ਸਿਮਰਨ, ਗੁਰਸਿੱਖੀ, ਸਿਦਕ ਭਰੋਸਾ, ਤੰਦਰੁਸਤੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਕਰੋ ਕਿਰਪਾ ਆਪ ਜੀ ਸਤਿਗੁਰੂ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਆਦਰ ਅਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਦਾਰਾਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ

ਲਾਏ ਚਿਤ ਕਰ ਚੱਕਰੀ ਮਨ ਨਾਮ ਕਰ ਕੰਮ ਬਨ ਵਧੀਆ ਕਰ ਧਾਵਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਠ ਮਹੱਲਾ ਪਹਿਲਾ, ਘਰ ਪਹਿਲਾ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਭਾਉ ਕਰਮ ਕਰ ਜਮ ਸੀ, ਸੇ ਘਰ ਭਗਤ ਦੇਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਤ